0: हर समय तुहाडे संग तुहाडा अपना यह रेडियो सुरसंगम।
1: ओहो आज फिर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फिर एक दिन वेट करनी पैनी है ते बच्चा नु फिर नहीं मिल होना दो दिन
2: ओहो रह गए ना फिर पीछे मैं सुनया है सोने के इंश्योरेंस दे मानस पहुंचा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
7: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
8: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
3: जानिया पछानिया नाम है सांझा पंजाब ग्रोसरी स्टोर
8: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
3: सांझा पंजाब ग्रोसरी स्टोर पहली लोकेशन 331-3690 वेस्टमिंस ड्राइव
8: दूजी लोकेशन 117-7770 एवेन्यू
3: तीजी लोकेशन 570-6520 फाल्कन रिज बुलेवार्ड
8: चौथी लोकेशन 606 सिटी स्केप स्क्वायर
3: पांचवी लोकेशन 3150-235 रेड एम्बर्स वे
8: छठी लोकेशन 445 कैरिंगटन बुलेवार्ड नॉर्थ वेस्ट कैलगरी
3: सांझा पंजाब ग्रोसरी स्टोर दिया 6 लोकेशन दा सांझा फोन नंबर
8: 403-835-2222 अपने घर दा दूजा ना आया सुकून ते कनाडा च घर खरीदना एक वड्डी चुनौती
3: घर खरीदण तो पहला इत्मीनान नाल किसे प्रोफेशनल दी सलाह जरूर लाओ
8: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदण ले ही नहीं बल्कि बेचना भी होवे ता बिल्कुल सही सलाह देणगे मनदीप सिंह गिल
8: घर खरीदण ते बेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
8: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
5: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
7: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਮਈ ਮਹੀਨੇ ਦੀ 14 ਤਰੀਕ ਸੰਨ 2026 ਸ਼ਾਮ ਦੇ 4:10 ਹੋ ਰਹੇ ਨੇ ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਇਸ ਦੇ ਨਾਲ ਨਾਲ ਮੌਸਮ ਦੀ ਵੀ ਗੱਲਬਾਤ ਕੀਤੀ ਜਾਵੇਗੀ ਇੱਕ ਸਵਾਲ ਵੀ ਹੋਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਜਿਸ ਤੇ ਗਿਫਟ ਕਾਰਡ ਆਪਣੇ ਸਹੀ ਜਵਾਬ ਦੇਣ ਵਾਲੇ ਲਿਸਨਰਸ ਨੂੰ ਦਿੱਤੇ ਜਾਣਗੇ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਇੱਕ ਗੱਲਬਾਤ ਵੀ ਐਕਸਪਰਟ ਗੱਲਬਾਤ ਵੀ ਪੇਸ਼ ਕਰਾਂਗੇ ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਸ਼ੁਰੂਆਤ ਕਰਦੇ ਹਾਂ ਜੀ ਮੌਸਮ ਦੇ ਹਾਲ ਤੋਂ ਇਸ ਵੇਲੇ 19 ਡਿਗਰੀ ਸੈਲਸੀਅਸ ਹੈ ਰਾਤ ਨੂੰ 7 ਜਾਂ 8 ਤੱਕ ਜਾਣ ਦੀ ਸੰਭਾਵਨਾ ਹੈ ਸ਼ਹਿਰ ਦੇ ਕਿਸੇ ਕਿਸੇ ਇਲਾਕੇ ਦੇ ਵਿੱਚ ਹਲਕੀ ਫੁਲਕੀ ਬਾਰਿਸ਼ ਤਾਂ ਨਹੀਂ ਕਹਿ ਸਕਦੇ ਬੂੰਦਾਬਾਂਦੀ ਕਹਿ ਸਕਦੇ ਹਾਂ ਡ੍ਰਿਜ਼ਲ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਸੰਭਾਵਨਾ ਹੈ ਕੱਲ ਨੂੰ ਵੱਧ ਵੱਧ 15 ਤੇ ਘੱਟੋ ਘੱਟ 2 ਉਸ ਤੋਂ ਅਗਲੇ ਦਿਨ ਸ਼ਨਿਚਰਵਾਰ ਨੂੰ ਹਲਕੀ ਬਾਰਿਸ਼ ਤੇ 6 ਡਿਗਰੀ ਸੈਲਸੀਅਸ ਐਤਵਾਰ ਨੂੰ 9 ਡਿਗਰੀ ਤੇ ਸੋਮਵਾਰ ਤੋਂ ਫਿਰ ਪਲੱਸ 13-14-15 ਦੇ ਆਸ ਪਾਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਸ਼ਹਿਰ ਦੇ ਕੁਛ ਹਿੱਸਿਆਂ ਵਿਚ ਹਵਾਵਾਂ ਵੀ ਚੱਲ ਰਹੀਆਂ ਨੇ ਜੋ ਕਿ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀਆਂ ਨੇ ਜਿਵੇਂ ਅਸੀਂ ਕੱਲ ਦੱਸਿਆ ਸੀ ਕਿ ਉੱਤਰੀ ਅਲਬਰਟਾ ਦੇ ਕੁਛ ਹਿੱਸਿਆਂ ਦੇ ਵਿਚ ਤੇਜ਼ ਹਵਾਵਾਂ ਦੀ ਵਾਰਨਿੰਗ ਹੈ ਨਾਲ ਮੈਨੀਟੋਬਾ ਸਸਕੈਚੂਨ ਦੇ ਕੁਛ ਇਲਾਕੇ ਵੀ ਸ਼ਾਮਲ ਨੇ ਬ੍ਰਿਟਿਸ਼ ਕੋਲੰਬੀਆ ਦੇ ਵੀ ਇਹ
9: ਸਥਿਤੀ ਹੈ। ਹਵਾਵਾਂ ਲੇਕਿਨ ਉੱਤਰੀ ਅਲਬਰਟਾ ਵੱਲ ਜ਼ਿਆਦਾ ਨੇ, ਦੱਖਣ ਵੱਲ ਥੋੜਾ ਜਿਹਾ ਅਸਰ ਉਹਨਾਂ ਦਾ ਘੱਟ ਹੈ। ਹਾਂ, ਉਧਰ ਤੇਜ਼ ਹਵਾ ਚਲਦੀ ਹੋਵੇ ਤੇ ਥੋੜੀ ਬਹੁਤੀ ਤੇ ਸਾਨੂੰ ਵੀ ਮਹਿਸੂਸ ਹੋਵੇਗੀ। ਖੈਰ, ਰੰਗ ਬਿਰੰਗਾ ਜਿਹਾ ਮੌਸਮ ਹੈ, ਕੁੱਲ ਮਿਲਾ ਕੇ ਕਲੀਨ ਹੈ, ਸਾਫ਼ ਹੈ। ਪ੍ਰੋਗਰਾਮ ਵਿਚ ਅੱਗੇ ਚਲਦੇ ਆ, ਜਿਹੜੀਆਂ ਖ਼ਬਰਾਂ ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿਚ ਸਾਰੀ ਦੁਨੀਆਂ ਦੀਆਂ ਨਿਗਾਹਾਂ ਜੋ ਟਿਕੀਆਂ ਨੇ ਚਾਈਨਾ ਅਤੇ USA ਦੇ ਉੱਪਰ। ਚੀਨ ਗਏ ਨੇ ਡੋਨਲਡ ਟਰੰਪ, ਉੱਥੇ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਦੱਸੀ ਜਾਂਦੀ ਹੈ, ਕਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਤੇ ਡੋਨਲਡ ਟਰੰਪ ਕੀ ਕਹਿ ਰਹੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਬਹੁਤ ਫਾਸਟ ਕੰਮ ਕਰ ਰਹੇ ਨੇ ਤੇ ਚਰਚਾ ਵਿਚ ਨੇ। ਅੱਜ ਦੇ ਪ੍ਰੋਗਰਾਮ ਵਿਚ 3-4 ਖ਼ਬਰਾਂ ਉਹਨਾਂ ਨਾਲ ਹੀ ਰਿਲੇਟਡ ਨੇ, ਜਿਸ ਵਿਚ ਅਲਬਰਟਾ ਦੇ ਵਿਚ ਇਕ ਪੋਟੈਂਸ਼ੀਅਲ ਕਰੂਡ ਆਇਲ ਕੱਚੇ ਤੇਲ ਦੀ ਪਾਈਪ ਲਾਈਨ ਬਾਰੇ ਉਹ ਗੱਲਬਾਤ ਕਰ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੇ ਕੁਛ ਅੱਗੇ ਕਾਰਵਾਈ ਕੀਤੀ ਹੈ। ਦੂਸਰਾ ਅਲਬਰਟਾ ਬਾਬਤ ਹੀ ਉਹ ਕਹਿੰਦੇ ਨੇ ਕਿ ਅਲਬਰਟਾ ਲਈ ਕੈਨੇਡਾ ਦੇ ਵਿਚ ਬੈਸਟ ਜਗ੍ਹਾ, ਅਲਬਰਟਾ ਵਾਸਤੇ ਬੈਸਟ ਜਗ੍ਹਾ ਕੈਨੇਡਾ ਦੇ ਵਿਚ ਹੀ ਹੈ, ਕੈਨੇਡਾ ਤੋਂ ਬਾਹਰ ਨਹੀਂ। ਅਗਲੀ ਗੱਲ ਕਿ ਉਹ ਕੱਲ ਕੈਲਗਰੀ ਸ਼ਹਿਰ ਵਿਚ ਆ ਸਕਦੇ ਨੇ, ਪੂਰੀ ਸੰਭਾਵਨਾ ਹੈ। ਉਸ ਤੋਂ ਅਗਲੀ ਗੱਲ ਕਿ ਕੁਛ ਪ੍ਰੋਜੈਕਟ ਉਹਨਾਂ ਦੀ ਫਾਈਨਾਂਸਿੰਗ ਵਾਸਤੇ ਏਅਰਪੋਰਟ ਵਰਗੇ ਇਨਫਰਾਸਟ੍ਰਕਚਰ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਹੱਕ ਵਿਚ ਨੇ ਮਾਰਕ ਕਾਰਨੀ। ਤੇ ਮਾਰਕ ਕਾਰਨੀ ਨਾਲ ਹੀ ਸੰਬੰਧਿਤ ਅਗਲੀ ਗੱਲ ਕਿ 2050 ਤੱਕ ਉਹਨਾਂ ਨੇ ਐਲਾਨ ਕੀਤਾ ਹੈ ਕਿ ਬਿਜਲੀ ਦੀ ਉਤਪਾਦਨ ਤਾਕਤ ਦੁੱਗਣੀ ਕਰਨ ਦੀ ਸਕੀਮ ਲਾਈ ਜਾ ਰਹੀ ਹੈ ਕੈਨੇਡਾ ਵਿਚ। 2050 ਤੱਕ ਬਿਜਲੀ ਹੋਣ ਨਾਲੋਂ ਦੁੱਗਣੀ ਉਤਪਾਦਨ ਕੀਤੀ ਜਾਵੇਗੀ ਤੇ ਹੋਂਡਾ ਵੱਲੋਂ ਜਿਸ ਪਲਾਂਟ ਨੂੰ ਥੋੜਾ ਪੋਸਟਪੋਨ ਦੀ ਜਾਂ ਪੌਜ਼ ਕਰਨ ਦੀ ਗੱਲ ਆਖੀ ਸੀ, ਜਿਵੇਂ ਅਸੀਂ ਉਸ ਦਿਨ ਵੀ ਆਖਿਆ ਸੀ ਕਿ ਲਫ਼ਜ਼ੇ ਵਰਤੇ ਜਾਂਦੇ ਨੇ ਵੱਖ ਵੱਖ ਵਿਸ਼ਲੇਸ਼ਣ ਲਾ ਕੇ, ਉਹ ਪਲਾਂਟ ਹੁਣ ਖਟਾਈ ਵਿਚ ਹੈ ਬਿਲਕੁਲ। ਉਸ ਨੂੰ ਪੱਕੇ ਤੌਰ ਤੇ ਇੱਕ ਕਿਸਮ ਦਾ ਇਨਡੈਫੀਨੇਟਲੀ ਸਸਪੈਂਡ ਕਰ ਦਿੱਤਾ ਗਿਆ ਅਣਮਿੱਥੇ ਸਮੇਂ ਲਈ। ਹੁਣ ਇੱਕ ਨਵੀਂ ਐਡਜੈਕਟਿਵ ਡਿਗਰੀ ਜਿਹੜੀ ਸਾਹਮਣੇ ਆ ਗਈ ਹੈ ਤੇ ਗਿਰਾਵਟ ਵਾਲੀ ਗੱਲ ਹੈ। ਐਡਜੈਕਟਿਵ ਤਾਂ ਜਿਹੜੇ ਸੁਪਰਲੇਟਿਵ ਡਿਗਰੀਆਂ ਜਿਹੜੀਆਂ ਨੇ ਚੀਜ਼ਾਂ, ਕੁਛ ਹੋਰ ਹਿਸਾਬ ਹੁੰਦਾ ਉਹਨਾਂ ਦਾ। ਖੈਰ, ਅੱਗੇ ਚੱਲਦਿਆਂ, ਕੈਨੇਡਾ ਦੇ ਵਿਚ ਇਮੀਗ੍ਰੇਸ਼ਨ ਦੇ ਲੈਵਲ ਜਿਹੜੇ ਨੇ ਉਹ ਸਰਕਾਰਾਂ ਅਗਲੇ ਸਾਲਾਂ ਵਾਸਤੇ ਪਹਿਲਾਂ ਹੀ ਐਲਾਨ ਦਿੰਦੀਆਂ ਨੇ ਤੇ 27 ਤੋਂ ਲੈ ਕੇ 29 ਤੱਕ ਇਮੀਗ੍ਰੇਸ਼ਨ ਦੇ ਲੈਵਲ ਕਿਹੋ ਜਿਹੇ ਹੋਣਗੇ, ਇਸ ਸਬੰਧੀ ਵਿਚਾਰ ਵਟਾਂਦਰੇ ਸ਼ੁਰੂ ਹੋ ਗਏ ਨੇ। ਗੈਸੋਲੀਨ, ਤੇਲ, ਡੀਜ਼ਲ, ਫਿਊਲ ਦੀ ਖਪਤ ਤੇ ਉਸ ਦੀ ਵਧੀ ਹੋਈ ਕੀਮਤ ਗਾਹਕਾਂ ਨੂੰ ਤੰਗ ਕਰ ਰਹੀ ਹੈ। ਨਤੀਜੇ ਵਜੋਂ ਇਲੈਕਟ੍ਰਿਕ ਵਹੀਕਲ ਤੇ ਹਾਈਬ੍ਰਿਡ ਗੱਡੀਆਂ ਦੀ ਵਿਕਰੀ ਕਾਫੀ ਜ਼ਿਆਦਾ ਹੋਈ ਮਾਰਚ ਮਹੀਨੇ ਦੇ ਅੰਕੜੇ ਕਹਿੰਦੇ ਨੇ, ਅਪ੍ਰੈਲ ਦੇ ਆਉਣਗੇ ਤੇ ਪਤਾ ਨਹੀਂ ਕੀ ਬਣੇਗਾ। ਕੈਨੇਡਾ ਵਿਚ ਕੰਜ਼ਿਊਮਰ ਇਨਸੋਲਵੈਂਸੀਜ਼, ਦਿਵਾਲੀਏਪਨ ਦਾ ਲੋਕ ਸ਼ਿਕਾਰ ਹੋ ਰਹੇ ਨੇ ਬਹੁਤ ਜ਼ਿਆਦਾ ਤੇ ਓਨਟੇਰੀਓ ਇਸ ਚੀਜ਼ ਦਾ ਮੁੱਖ ਕੇਂਦਰ ਬਣਿਆ ਹੋਇਆ ਇਸ ਵੇਲੇ। ਇਹਦੇ ਬਾਰੇ ਚਰਚਾ ਜਿਹੜੀ ਹੈ ਪ੍ਰੋਗਰਾਮ ਵਿਚ ਅੱਗੇ ਚੱਲ ਕੇ ਕਰਾਂਗੇ ਜੀ। ਕੁਛ ਖ਼ਬਰਾਂ ਹੋਰ ਹੈਗੀਆਂ ਨੇ ਸਾਡੇ ਕੋਲ ਜਿਨ੍ਹਾਂ ਤੇ ਕਿ 2013 ਦੇ ਵਿਚ ਇੱਕ ਭਿਆਨਕ ਰੇਲ ਹਾਦਸਾ ਕਿਊਬਿਕ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿਚ ਹੋਇਆ ਸੀ, ਜਿਸ ਵਿਚ 47 ਮੌਤਾਂ ਹੋਈਆਂ ਸੀ। ਉਹਦੇ ਬਾਰੇ ਜਾਂਚ ਰਿਪੋਰਟ ਜਿਹੜੀ ਹੈ ਉਸ ਵਿਚ ਕੈਨੇਡੀਅਨ ਪੈਸੀਫਿਕ ਰੇਲਵੇ ਨੂੰ CP ਨੂੰ ਦੋਸ਼ ਮੁਕਤ ਕੀਤਾ ਗਿਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਫਿਰ ਐਜ ਯੂਜੁਅਲ ਕੁਛ ਪੰਜਾਬੀ ਮੂਲ ਦੇ ਵਿਅਕਤੀਆਂ ਨਾਲ ਸੰਬੰਧਿਤ ਕੁਛ ਖ਼ਬਰਾਂ ਹੈਗੀਆਂ ਨੇ ਅਮਰੀਕਾ ਤੋਂ ਤੇ ਕੈਨੇਡਾ ਤੋਂ ਤੇ ਲੋਕਲ ਆਪਣੇ ਸ਼ਹਿਰ ਦੀ ਕਿ ਅਗਵਾ ਦੇ ਕੇਸ ਦੇ ਵਿਚ ਪੰਜਾਬੀ ਮੂਲ ਦਾ ਮੁੰਡਾ ਜਿਹੜਾ ਹੈ ਜੀ ਤੇ ਹਥਿਆਰਾਂ ਦੇ ਕੇਸ ਦੇ ਵਿਚ ਉਹ ਲੁੜੀਂਦਾ ਹੈ ਕੈਲਗਰੀ ਦੀ ਪੁਲਿਸ ਨੂੰ। ਤੇ ਅਮਰੀਕਾ ਵਿਚ ਪੰਜਾਬੀ ਡਰੈਵਲਸ ਕਲੱਬ ਉਸ ਦੇ ਮੁਖੀ 27 ਸਾਲਾਂ ਦੇ ਜਸ਼ਨਪ੍ਰੀਤ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਮਰੀਕਾ ਵਿਚ। ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਚ ਵਿਸਥਾਰ ਸਹਿਤ ਅਸੀਂ ਖ਼ਬਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਇਹਨਾਂ ਸਾਰੀਆਂ ਖ਼ਬਰਾਂ ਤੇ ਚਰਚਾ ਕਰਾਂਗੇ, ਲੇਕਿਨ ਸਪੌਂਸਰਾਂ ਬਾਰੇ ਵੀ ਜਾਣਕਾਰੀ ਦੇ ਦਈਏ। ਅੱਜ ਦੇ ਇਸ ਪ੍ਰੋਗਰਾਮ ਦੇ ਸਪੌਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ, ਜਿਨ੍ਹਾਂ ਦਾ ਫੋਨ ਨੰਬਰ ਹੈ 587-8328 5878321208। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ। ਜੇ ਤੁਸੀਂ ਇਸ ਡੀਲਰਸ਼ਿਪ ਤੇ ਵਧੀਆ ਡੀਲ ਲੈਣਾ ਚਾਹੁੰਦੇ ਹੋ, ਬਣਾਉਣੀ ਚਾਹੁੰਦੇ ਹੋ ਡੀਲ, ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰੋ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵਿਜ਼ਨ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕਰਦੇ ਨੇ, ਤੁਸੀਂ ਅਗਰ ਭਰੋਸੇਯੋਗ ਸੇਵਾਵਾਂ ਲੈਣੀਆਂ ਨੇ ਤੇ ਪੰਜਾਬ ਇੰਸ਼ੋਰੈਂਸ ਤੋਂ ਤਾਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਗੱਲਬਾਤ ਕਰ ਲਓ 403-404-3500। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਜੇ ਤੁਸੀਂ ਘਰ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਚਾਹੁੰਦੇ ਹੋ ਤੇ 825-760-9783 ਤੇ ਕਾਲ ਕਰ ਲਓ 8257600983। ਸਮੋਸਾ ਹਾਊਸ, ਮਾਫ ਕਰਨਾ ਜੀ, ਮਦਰ ਇੰਡੀਆ ਰੈਸਟੋਰੈਂਟ ਸਮੋਸਾ ਹਾਊਸ ਨਹੀਂ, ਹੁਣ ਮਦਰ ਇੰਡੀਆ ਰੈਸਟੋਰੈਂਟ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਈਸਟ ਕੈਲਗਰੀ ਦੇ ਵਿਚ ਜੋ 24 ਘੰਟੇ 7 ਦਿਨ ਖੁੱਲਦਾ ਹੈ, ਨਾਰਥ ਤੇ ਸਾਊਥ ਇੰਡੀਅਨ ਕੁਜ਼ੀਨ ਹੈ, ਦੇਸੀ ਘਿਓ ਵਿਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ। ਮਦਰ ਇੰਡੀਆ ਰੈਸਟੋਰੈਂਟ ਵਾਲੇ ਫੋਨ ਨੰਬਰ ਹੈ ਜੀ 403-400-6661 4034616161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿਚ, ਇਹ ਸਟੂਡੀਓ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿਚ ਲੈ ਸਕਦੇ ਹੋ ਜੀ। ਪਾਸਪੋਰਟ ਕੈਨੇਡੀਅਨ ਹੋਵੇ, ਇੰਡੀਅਨ ਹੋਵੇ, ਰੀਨਿਊ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਓਫੀਸ਼ੀਅਲ ਫੋਟੋ ਹੁੰਦੀ ਹੈ ਜੀ, ਉਹ ਤੁਸੀਂ ਇਹਨਾਂ ਕੋਲੋਂ ਬਹੁਤ ਜਾਇਜ਼ ਰੇਟ ਤੇ ਲੈ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਫੋਨ ਨੰਬਰ ਹੈ ਜੀ 403-947-0060। ਪ੍ਰੋਗਰਾਮ ਵਿਚ ਅੱਗੇ ਚੱਲ ਕੇ ਅਸੀਂ ਸਵਾਲ ਵੀ ਸਾਂਝਾ ਕਰਨਾ, ਜਿਸ ਦੇ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਅਸੀਂ ਗਿਫਟ ਕਾਰਡ ਦੇਣੇ ਨੇ। 3 ਜਾਂ 4 ਗਿਫਟ ਕਾਰਡ ਅਸੀਂ ਪ੍ਰੋਗਰਾਮ ਵਿਚ ਦਿੰਦੇ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਵਿਚ ਵੀ ਅਸੀਂ ਸਵਾਲ ਅੱਗੇ ਜਾ ਕੇ ਸਾਂਝਾ ਕਰਾਂਗੇ। ਸੋ ਇਸ ਪ੍ਰੋਗਰਾਮ ਦੇ ਵਿਚ ਜਿਹੜੀਆਂ ਖ਼ਬਰਾਂ ਤੇ ਅਸੀਂ ਚਰਚਾ ਕਰਨੀ ਹੈ, ਉਹਨਾਂ ਤੋਂ ਪਹਿਲਾਂ ਥੋੜੀ ਜਿਹੀ ਗੱਲ ਕਰ ਲਈਏ ਮਾਰਕੀਟ ਦੀ, ਕਿਉਂਕਿ ਜਦੋਂ ਦਾ ਇਹ ਇਰਾਨ ਦੇ ਵਿਚ ਮਾਹੌਲ ਬਣਿਆ, ਉਸ ਤੋਂ ਬਾਅਦ ਬਹੁਤ ਫਾਸਟ ਤੇਜ਼ੀ ਨਾਲ ਜਿਹੜੇ ਨੇ ਉਹ ਹਾਲਾਤ ਬਦਲੇ ਨੇ, ਖਾਸ ਤੌਰ ਤੇ ਮਾਰਕੀਟਸ ਤੇ। ਤੇ ਕੱਚੇ ਤੇਲ ਦੀ ਅਸੀਂ ਜੇ ਗੱਲ ਕਰ ਲਈਏ, ਇਸ ਵੇਲੇ WTI ਵੈਸਟ ਟੈਕਸਸ ਇੰਟਰਮੀਡੀਏਟ ਕੱਚਾ ਤੇਲ ਹੈ ਜੀ, ਉਹ ਤਕਰੀਬਨ $101 ਪ੍ਰਤੀ ਬੈਰਲ ਦੇ ਲਾਗੇ ਜਾਂ 102 ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਹੈ ਜੀ, ਉਹ 106 ਜਾਂ 107 ਦੇ ਲਾਗੇ ਪਰ ਬੈਰਲ ਇਸ ਵੇਲੇ ਟ੍ਰੇਡ ਹੋ ਰਿਹਾ। ਉੱਚੀਆਂ ਨੇ ਜੀ, ਦੋਵਾਂ ਦੀ ਕੀਮਤ 100 ਤੋਂ ਉੱਪਰ ਹੈ। ਕੈਨੇਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਅਮਰੀਕਨ ਦੇ ਮੁਕਾਬਲੇ ਥੋੜੀ ਕਮਜ਼ੋਰ ਹੈ। ਇੱਕ ਅਮਰੀਕਨ ਦੇ ਮੁਕਾਬਲੇ ਕੈਨੇਡੀਅਨ ਦੇ $1 ਤੇ 37 ਸੈਂਟ ਮਿਲਣਗੇ ਅੱਜ, $1.37 ਇੱਕ ਅਮਰੀਕਨ ਦੇ ਮੁਕਾਬਲੇ ਕੈਨੇਡੀਅਨ। ਕੈਨੇਡਾ ਦੇ ਮੁਕਾਬਲੇ ਜੋ ਇੰਡੀਆ ਦਾ ਰੁਪਈਆ ਹੈ ਜੀ, ਉਹ 70 ਦੇ ਆਸ ਪਾਸ ਕਈ ਦਿਨਾਂ ਤੋਂ ਵਿੱਚ ਜਿਹਾ ਥੋੜਾ ਜਿਹਾ ਇੰਪਰੂਵ ਹੋਇਆ ਸੀ ਰੁਪਈਆ, ਫਿਰ ਕਹਾਣੀ ਜਿਹੜੀ ਹੈ ਜੀ ਉੱਥੇ ਪਹੁੰਚੀ ਹੋਈ ਹੈ। 69 ਰੁਪੀਜ਼ ਐਂਡ 82 ਪੈਸੇ, 69 ਰੁਪਏ 82 ਪੈਸੇ ਇਸ ਵੇਲੇ ਰੇਟ ਹੈ ਜੀ ਕੈਨੇਡੀਅਨ ਡਾਲਰ ਦਾ। ਖ਼ਬਰਾਂ ਤੇ ਚਰਚਾ ਅਸੀਂ ਸ਼ੁਰੂ ਕਰਦੇ ਹਾਂ ਜੀ, ਕਿ ਡੋਨਲਡ ਟਰੰਪ ਜੋ ਚਾਈਨਾ ਗਏ, ਉੱਥੇ ਉਹਨਾਂ ਦਾ ਸਵਾਗਤ, ਉਹਨਾਂ ਨੂੰ ਜਦੋਂ ਉਹਨਾਂ ਦੀ ਫਲਾਈਟ ਲੈਂਡ ਕੀਤੀ ਤਾਂ ਉਹਨਾਂ ਨੂੰ ਵਾਈਸ ਪ੍ਰੈਜੀਡੈਂਟ ਲੈਣ ਗਏ ਸੀ, ਲੇਕਿਨ ਉਸ ਤੋਂ ਬਾਅਦ ਪ੍ਰੈਜੀਡੈਂਟ ਸ਼ੀ ਜਿਨਪਿੰਗ ਨੇ ਵੱਡਾ ਗ੍ਰੈਂਡ ਵੈਲਕਮ ਡੋਨਲਡ ਟਰੰਪ ਲਈ ਪਹਿਲੇ ਦਿਨ ਜਿਹੜਾ ਵਿਜ਼ਿਟ ਜਦੋਂ ਉਹਨਾਂ ਦਾ ਸਟਾਰਟ ਹੋਇਆ ਤਾਂ ਉੱਥੇ ਉਹਨਾਂ ਦਾ ਸਟਾਰਟ ਜਿਹੜਾ ਹੋਇਆ ਜੀ। ਦੋ ਵੱਡੀਆਂ ਸੁਪਰ ਪਾਵਰਸ ਦੇ ਦਰਮਿਆਨ ਇਹ ਜੋ ਰੀਸੈਟ ਕਰਨ ਦੀ ਗੱਲ ਜੋ ਸਬੰਧਾਂ ਨੂੰ ਚੱਲ ਰਹੀ ਹੈ, ਉਹਦੇ ਵਿੱਚ ਬਹੁਤ ਵੱਡਾ ਇਹ ਸਵਾਗਤ ਕੀਤਾ ਗਿਆ ਉਹਨਾਂ ਦਾ। ਮਿਲਟਰੀ ਆਨਰ ਗਾਰਡ ਜਿਹੜਾ ਹੈ ਗ੍ਰੇਟ ਹਾਲ ਆਫ ਦਾ ਪੀਪਲ, ਉਹਦੇ ਬਾਹਰ ਉੱਥੇ ਲਾਈਨਅਪ ਹੋਇਆ ਟਰੰਪ ਨੂੰ ਵੈਲਕਮ ਕਰਨ ਲਈ। ਗਨ ਸਲਿਊਟ ਦਿੱਤਾ ਗਿਆ ਤੇ ਬੈਂਡ ਦੇ ਨਾਲ USA ਦਾ ਨੈਸ਼ਨਲ ਐਂਥਮ ਵਜਾਇਆ ਗਿਆ। ਇਸੇ ਦੌਰਾਨ ਪ੍ਰੈਜੀਡੈਂਟ ਟਰੰਪ ਸਕੂਲ ਚਿਲਡਰਨ ਜਿਹੜੇ ਕਿ ਚੀਨ ਤੇ ਅਮਰੀਕਾ ਦੇ ਝੰਡੇ ਜਿਨ੍ਹਾਂ ਨੇ ਫੜੇ ਹੋਏ ਸੀ, ਉਹਨਾਂ ਨੂੰ ਹੈਲੋ ਕਰਨ ਲਈ 2 ਵਾਰ ਵੀ ਰੁਕੇ। ਜਦੋਂ ਉਹਨਾਂ ਨੇ ਪ੍ਰੈਜੀਡੈਂਟ ਸ਼ੀ ਦੇ ਨਾਲ ਹੱਥ ਮਿਲਾਇਆ ਤਾਂ ਉਹਨਾਂ ਨੂੰ ਬਾਂਹ ਦੇ ਨਾਲ ਥੋੜਾ ਜਿਹਾ ਇੱਕ ਹੋਰ ਆਸਰਾ ਦਿੱਤਾ, ਜਿਵੇਂ ਕਿ ਇੱਕ ਨਿੱਘ ਦਾ ਅਹਿਸਾਸ ਹੁੰਦਾ ਹੋਵੇ, ਤੇ ਨਾਲ ਆਪਣੇ ਹੋਸਟ ਤੇ ਆਪਣੇ ਮੁਲਕ ਤੇ ਜਿਹੜਾ ਜਿਸ ਵਿੱਚੋਂ ਗਏ ਹੋਏ ਨੇ ਚਾਈਨਾ ਤੇ ਉਹਨਾਂ ਦੇ ਆਗੂ ਤੇ ਉਹਨਾਂ ਨੇ ਸਿਫਤਾਂ ਕੀਤੀਆਂ, ਕਿਹਾ ਯੂ ਆਰ ਏ ਗ੍ਰੇਟ ਲੀਡਰ, ਆਈ ਸੇ ਟੂ ਐਵਰੀਬਡੀ, ਹੀ ਡਿਕਲੇਅਰਡ, ਮਤਲਬ ਇਹ ਡਿਕਲੇਅਰ ਕੀਤਾ। ਸੋ ਨਾਲ ਦੀ ਨਾਲ ਕੁਛ ਉਹਨਾਂ ਦਾ ਟੂਰ ਸੀ 15th century ਟੈਂਪਲ ਆਫ ਹੈਵਨ, ਜਿਸ ਦੇ ਵਿੱਚ ਉਸਨੇ ਪੱਤਰਕਾਰਾਂ ਨੂੰ ਕਿਹਾ ਕਿ ਚਾਈਨਾ ਬਹੁਤ ਖੂਬਸੂਰਤ ਹੈ, ਤੇ ਨਾਲ ਉਸਨੇ ਇਹ ਜਿਹੜੀ ਗੱਲਬਾਤ ਨੂੰ ਇਹ ਜਿਹੜੀ ਬਾਅਦ ਵਿੱਚ ਹੋਈ ਬੈਂਕਵਟ ਦੇ ਵਿੱਚ ਇਸ ਨੂੰ ਚੈਰਿਸ਼ਡ ਓਪਰਚੁਨਿਟੀ ਦੱਸਿਆ ਗਿਆ। ਟਰੰਪ ਆਪਣੇ ਪੋਲੀਟੀਕਲ ਬ੍ਰੈਂਡ ਨੂੰ ਕਿੰਨਾ ਕੰਪਰੂਵ ਕਰਦੇ ਨੇ ਜਾਂ ਕਿਸ ਤਰ੍ਹਾਂ ਸ਼ਾਈਨ ਕਰਦੇ ਨੇ ਉਹਨੂੰ ਇਹ ਦੇਖਣਾ ਪਵੇਗਾ। ਤੇ ਜਦਕਿ 2016 ਦੇ ਵਿੱਚ ਉਹਨਾਂ ਨੇ ਇੱਕ ਚੋਣ ਰੈਲੀ ਦੇ ਵਿੱਚ ਕਿਹਾ ਸੀ, ਇੱਕ ਬਿਆਨ ਸੀ ਉਹਨਾਂ ਦਾ, ਵੀ ਕੈਨੋਟ ਕੰਟੀਨਿਊ ਟੂ ਅਲਾਓ ਚਾਈਨਾ ਟੂ ਰੇਪ ਅਵਰ ਕੰਟਰੀ ਐਂਡ ਦੈਟਸ ਵਟ ਵੀ ਆਰ ਡੂਇੰਗ। ਹੁਣ ਤੁਸੀਂ ਸਮਝਦੇ ਹੋ ਇਸ ਦਾ ਅਰਥ। 2020 ਦੇ ਵਿੱਚ ਉਹਨੇ ਫਿਰ ਕਲੇਮ ਕੀਤਾ ਡੋਨਲਡ ਟਰੰਪ ਨੇ ਕਿ ਚਾਈਨਾ ਨੇ ਯੂਨਾਈਟਿਡ ਸਟੇਟਸ ਨੂੰ ਹੋਰ ਕਿਸੇ ਨਾਲੋਂ ਵੱਧ ਰੱਜ ਕੇ ਲੁੱਟਿਆ ਹੈ ਤੇ COVID-19 ਪੈਂਡੈਮਿਕ ਨੂੰ ਡੋਨਲਡ ਟਰੰਪ ਉਦੋਂ ਪ੍ਰੈਜੀਡੈਂਟ ਸੀ ਤੇ ਵਾਰ ਵਾਰ ਇਸ ਨੂੰ ਚਾਈਨਾ ਵਾਇਰਸ ਕਹਿ ਕੇ ਉਹਨਾਂ ਨੇ ਬੁਲਾਇਆ ਤੇ ਇਸ ਨੂੰ ਇੰਟਰੋਡਿਊਸ ਕੀਤਾ ਕੋਵਿਡ ਨੂੰ। ਇਸ ਨੂੰ ਚਾਈਨਾ ਵਾਇਰਸ ਹੀ ਉਹਨਾਂ ਨੇ ਕਿਹਾ। ਆਪ ਜੀ ਨੂੰ ਸੁਣਿਆ ਵੀ ਹੋਵੇਗਾ ਉਸ ਵੇਲੇ ਦੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਹੋਰ ਕਿਤੇ ਵੀ, ਤੇ ਨਾਲ ਦੁਬਾਰਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇਸ ਦੀ ਕੀਮਤ ਚੀਨ ਨੂੰ ਚੁਕਾਉਣੀ ਪਵੇਗੀ। ਪਿਛਲੇ ਸਾਲ ਵਪਾਰਕ ਯੁੱਧ ਜਦੋਂ ਸਿਖਰਾਂ ਤੇ ਸੀ, ਦੋਵਾਂ ਸਾਈਡਾਂ ਨੇ ਇੱਕ ਦੂਸਰੇ ਤੇ ਡਿਊਟੀ ਲਾ ਦਿੱਤੀ ਜੋ ਕਿ 100% ਤੋਂ ਕ੍ਰੋਸ ਕਰ ਗਈ ਸੀ। ਫਿਰ ਇੱਕ ਕੱਚਾ ਜਿਹਾ ਸਮਝੌਤਾ ਜਿਹੜਾ ਹੈ ਜਾਂ ਇੱਕ ਸਹਿਮਤੀ ਜਿਹੀ ਬਣ ਗਈ। ਪਰ ਵੱਡਾ ਸਵਾਲ ਉਹਨਾਂ ਦੇ ਇਸ ਵਿਜ਼ਿਟ ਤੇ ਇਹੋ ਸੀ ਕਿ ਇਹ ਕਦੋਂ ਤੱਕ ਚੱਲੇਗਾ ਤੇ ਕਦੋਂ ਪੱਕਾ ਸਮਝੌਤਾ ਹੋਵੇਗਾ। ਸੋ ਇੱਥੇ ਹੋਰ ਸਾਰੀਆਂ ਗੱਲਾਂ ਕਹਿੰਦੇ ਵਪਾਰ ਦੀਆਂ ਵੀ ਹੋਈਆਂ, ਸਭ ਕੁਛ ਹੋਇਆ, ਲੇਕਿਨ ਇਰਾਨ ਵਾਲੇ ਸਵਾਲਾਂ ਨੂੰ ਥੋੜਾ ਜਿਹਾ ਬਾਈਪਾਸ ਕੀਤਾ ਗਿਆ। ਪਹਿਲੀ ਰਿਪੋਰਟ ਸੀ ਪ੍ਰੈਜੀਡੈਂਟ ਸ਼ੀ ਜਿਹੜੇ ਆ ਉਹ ਆਪਣੇ ਆਪ ਨੂੰ ਇੱਕ ਬਹੁਤ ਸਥਿਰ ਗਲੋਬਲ ਲੀਡਰ ਵਜੋਂ ਉਭਾਰਨਾ ਚਾਹੁੰਦੇ ਨੇ ਤੇ ਚਾਈਨਾ ਦੀ ਇਕਾਨਮੀ ਦਾ ਜੋ ਸਾਈਜ਼ ਹੈ, ਨਵੇਂ ਜਿਹੜੇ ਦੁਨੀਆ ਦੇ ਵਿਸ਼ਵ ਲੀਡਰ ਨੇ ਤੇ USA ਦੇ ਅਲਾਈਜ਼ ਜਿਹੜੇ ਨੇ ਜਿਵੇਂ ਕਿ ਕੈਨੇਡਾ, UK ਜਾਂ ਜਰਮਨੀ, ਇਹ ਵੀ ਚੀਨ ਦੇ ਨਾਲ ਸਾਂਝ ਪਾਉਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੇ ਨੇ। ਟਰੰਪ ਦੇ ਪਹਿਲੀ ਵਾਰੀ ਰਾਸ਼ਟਰਪਤੀ ਬਣਨ ਤੋਂ ਬਾਅਦ ਤੱਕ ਹੁਣ ਤੱਕ ਚੀਨ ਦਾ ਵਪਾਰ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨਾਲੋਂ ਫੈਲ ਚੁੱਕਾ ਹੈ। ਪਿਛਲੇ ਸਾਲ ਇਕਨੋਮਿਕ ਤੇ ਡਿਪਲੋਮੈਟਿਕ ਇੱਕ ਅਪਰੋਚ ਜਿਹੜੀ ਹੈ ਉਹ ਅਪਣਾ ਕੇ ਚਾਈਨਾ ਨੇ ਟਰੰਪ ਦੀਆਂ ਲਾਈਆਂ ਹੋਈਆਂ ਡਿਊਟੀਆਂ ਦੇ ਬਰਾਬਰ ਕਾਰਵਾਈ ਕਰਦੇ ਹੋਏ ਰੇਅਰ ਅਰਥ ਮਿਨਰਲ ਜਿਹੜੇ ਅਮਰੀਕਾ ਨੂੰ ਸਪਲਾਈ ਕਰਦਾ ਸੀ ਚਾਈਨਾ, ਉਹਨਾਂ ਨੂੰ ਰੋਕ ਲਿਆ, ਜਿਸ ਨਾਲ ਐਡਵਾਂਸਡ ਮੈਨੂਫੈਕਚਰਿੰਗ ਜਿੰਨੀ ਹੁੰਦੀ ਹੈ ਉਸ ਦੇ ਪੈਦਾ ਕਰਨ ਵਾਲੇ ਜਿਹੜੇ ਪ੍ਰੋਡਿਊਸਰ ਸੀਗੇ ਜੀ, ਸਾਰੇ ਹੀ ਉਹਨਾਂ ਨੂੰ ਫਿਕਰ ਪੈ ਗਿਆ ਕਿ ਅਸੀਂ ਕਿੱਥੋਂ ਲਵਾਂਗੇ। ਸੋ ਤਾਕਤ ਦਾ ਬਹੁਤ ਵੱਡਾ ਮੁਜ਼ਾਹਰਾ ਇਸ ਗੱਲਬਾਤ ਦੇ ਵਿੱਚ ਹੋ ਰਿਹਾ ਤੇ ਕਹਿ ਸਕਦੇ ਹਾਂ ਕਿ ਚਾਈਨਾ ਇਸ ਵਿੱਚ ਬਹੁਤ ਅੱਗੇ ਨਿਕਲ ਚੁੱਕਾ ਹੈ। ਸੋ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਚੀਨ ਆਮ ਤੌਰ ਤੇ ਮਾਹਿਰ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਹੱਥ ਉੱਪਰ ਰਹੇਗਾ ਤੇ ਟਰੰਪ ਜਿਹੜੇ ਨੇ ਉਹ ਇਰਾਨ ਦੇ ਯੁੱਧ ਨਾਲ ਥੋੜਾ ਜਿਹਾ ਕਮਜ਼ੋਰ ਹੋਏ ਨੇ ਤੇ ਸਟ੍ਰੇਟ ਆਫ ਹਾਰਮੂਜ਼ ਜੋ ਬਲੌਕ ਹੈ ਉਸ ਨਾਲ ਗਲੋਬਲ ਇਕਾਨਮੀ ਜੋ ਸਟਰਗਲ ਕਰ ਰਹੀ ਹੈ ਤੇ ਟਰੰਪ ਜਿਹੜੇ ਨੇ ਉਹ ਇਸ ਮੁੱਦੇ ਤੇ ਗੱਲ ਕਰਨਗੇ ਕਿ ਸਟ੍ਰੇਟ ਆਫ ਹਾਰਮੂਜ਼ ਜਿਹੜਾ ਹੈ ਉਹ ਖੁਲਵਾਇਆ ਜਾਵੇ ਤੇ ਬੀਜਿੰਗ ਭਾਵ ਚਾਈਨਾ ਇਸ ਦੇ ਵਿੱਚ ਮਦਦ ਕਰੇ। ਇੱਥੇ ਇਹ ਵੀ ਸੱਚ ਹੈ ਕਿ ਚਾਈਨਾ ਦੇ ਤੇ ਇਰਾਨ ਦੇ ਸੰਬੰਧ ਕਈ ਦਹਾਕੇ ਪੁਰਾਣੇ ਨੇ ਤੇ ਇਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚਾਈਨਾ ਹੀ ਹੈ। ਜੇ ਚੀਨ ਦੇ ਪ੍ਰੈਜੀਡੈਂਟ ਇਰਾਨ ਨੂੰ ਗੱਲਬਾਤ ਵੱਲ ਮਜਬੂਰ ਕਰ ਲੈਂਦੇ ਨੇ ਤਾਂ ਚਾਈਨਾ ਜਾਂ ਇਰਾਨ ਉਹਨਾਂ ਦੀ ਗੱਲ ਮੰਨ ਕੇ ਉਧਰ ਨੂੰ ਕਦਮ ਪੁੱਟ ਵੀ ਲੈਂਦਾ ਤਾਂ ਇਹ ਇਰਾਨ ਚੀਨ ਦੀ ਆਪਣੇ ਆਪ ਦੇ ਵਿੱਚ ਹੋਰ ਸਥਿਤੀ ਮਜ਼ਬੂਤ ਕਰਨ ਵਾਲੇ ਕਦਮ ਹੋਵੇਗਾ। ਸੋ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਸ ਟ੍ਰਿਪ ਤੋਂ ਪਹਿਲਾਂ ਕਹਿ ਰਹੇ ਸੀ ਕਿ ਇਸ ਮਸਲੇ ਨੂੰ ਹੱਲ ਕਰਨਾ ਚਾਈਨਾ ਦੇ ਪੱਖ ਵਿੱਚ ਹੈ, ਪਰ ਉਹ ਕਿੰਨਾ ਕੁ ਕਰਨਗੇ ਤੇ ਕਿਵੇਂ ਕਰਨਗੇ। ਲੇਕਿਨ ਇਸ ਸਬੰਧੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਜੋ ਡੋਨਲਡ ਟਰੰਪ ਨੇ ਹੁਣ ਤੱਕ ਦੱਸਿਆ, ਟਰੰਪ ਕਹਿੰਦੇ ਨੇ ਕਿ ਚੀਨ ਦੇ ਪ੍ਰੈਜੀਡੈਂਟ ਨੇ ਇਸ ਚੀਜ਼ ਨੂੰ ਪਲੈਜ ਕੀਤਾ ਹੈ ਕਿ ਉਹ ਇਰਾਨ ਨੂੰ ਕੋਈ ਮਿਲਟਰੀ ਸਹਾਇਤਾ ਨਹੀਂ ਦੇਣਗੇ। ਇਹ ਡੋਨਲਡ ਟਰੰਪ ਦਾ ਕਹਿਣਾ। ਉਧਰ ਚਾਈਨੀਜ਼ ਆਗੂ ਸ਼ੀ ਜਿਨਪਿੰਗ ਨੇ ਇਸ US ਚਾਈਨਾ ਰਿਲੇਸ਼ਨਸ਼ਿਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਕੌਨਸੀਕੁਐਂਸ਼ਲ ਦੱਸਿਆ ਤੇ ਕਿਹਾ ਕਿ ਇੱਕ ਹਿਸਟੋਰਿਕ ਹੈ ਤੇ ਪ੍ਰੈਜੀਡੈਂਟ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਕੰਮ ਕਰਾਂਗੇ ਇਹਦਾ ਤੇ ਇਸ ਵਿੱਚ ਕੋਈ ਗੜਬੜ ਨਹੀਂ ਹੋਣ ਦੇਵਾਂਗੇ। ਤੇ ਸਮਿਟ ਦੇ ਵਿੱਚ ਇਸ ਤੋਂ ਪਹਿਲਾਂ ਪ੍ਰੈਜੀਡੈਂਟ ਸ਼ੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਚਾਈਨਾ ਤੇ US ਦੇ ਰਿਲੇਸ਼ਨ ਦੇ ਵਿੱਚ ਤਾਈਵਾਨ ਇੱਕ ਬਹੁਤ ਸੈਂਸਿਟਿਵ ਇਸ਼ੂ ਹੈ ਤੇ ਸਭ ਤੋਂ ਇੰਪੋਰਟੈਂਟ ਹੈ। ਤੇ ਜੇ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ ਤਾਂ ਬਹੁਤ ਖਤਰਨਾਕ ਸਥਿਤੀ ਉਤਪੰਨ ਹੋਵੇਗੀ। ਸੋ ਟਰੰਪ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਮਿਲਟਰੀ ਇਕੁਪਮੈਂਟ ਇਰਾਨ ਨੂੰ ਨਾ ਦੇਵੇ ਚਾਈਨਾ, ਇਸ ਦੇ ਬਾਰੇ ਕੋਈ ਕਨਫਰਮੇਸ਼ਨ ਬਹੁਤੀ ਆਈ ਨਹੀਂ ਹੈ ਚੀਨ ਵਾਲੇ ਪਾਸਿਓਂ। ਟਰੰਪ ਨੇ ਇਹ ਵੀ ਕਿਹਾ ਕਿ ਚਾਈਨੀਜ਼ ਲੀਡਰ ਨੇ ਇਸ ਲੜਾਈ ਦੇ ਵਿੱਚ ਇਸ ਨੂੰ ਮਸਲੇ ਨੂੰ ਹੱਲ ਕਰਨ ਲਈ ਜਿਹੜੀ ਹੈਲਪ ਹੈ ਆਫਰ ਕੀਤੀ ਹੈ। ਸੋ ਮਾਰਕੋ ਰੂਬੀਓ ਤੇ ਹੋਰ ਜਿਹੜੇ ਕੁਛ ਆਗੂ ਨੇ ਵਾਸ਼ਿੰਗਟਨ ਤੋਂ, ਉਹ ਇਹ ਕਹਿ ਰਹੇ ਸੀ ਕਿ ਅਸੀਂ ਬੀਜਿੰਗ ਦੀ ਮਦਦ ਇਸ ਵਿੱਚ ਨਹੀਂ ਲੱਭ ਰਹੇ। ਸ਼ੀ ਤੇ ਟਰੰਪ ਫੇਰ ਸ਼ੁੱਕਰਵਾਰ ਨੂੰ ਮਿਲਣਗੇ ਤੇ ਚਾਹ ਲਈ ਬੈਠਣਗੇ, ਡਿਪਲੋਮੈਟਿਕ ਲੰਚ ਹੋਵੇਗਾ ਤੇ ਉਸ ਤੋਂ ਬਾਅਦ ਪ੍ਰੈਜੀਡੈਂਟ ਟਰੰਪ ਅਮਰੀਕਾ ਲਈ ਫਿਰ ਵਾਪਸ ਰਵਾਨਾ ਹੋ ਜਾਣਗੇ। ਕੁਛ ਹੋਰ ਲੋਕ ਵੀ ਇਸ ਮੀਟਿੰਗ ਵੱਲ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਨੇ, ਜਿਸ ਵਿੱਚ IMF ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ ਹੈ। ਉਹਨਾਂ ਨੇ ਇਸ ਮੀਟਿੰਗ ਦੀ ਸਿਫਤ ਕੀਤੀ ਹੈ ਤੇ ਕਿਹਾ ਕਿ ਇੱਕ ਐਡਵਾਂਸ ਸਿਨੈਰੀਓ ਆ ਤੇ ਵਰਲਡ ਇਕਾਨਮੀ, ਗਲੋਬਲ ਇਕਾਨਮੀ ਜਿਹੜੀ ਹੈ ਜਿਵੇਂ ਸਟਰਗਲ ਕਰ ਰਹੀ ਹੈ, ਇਹਨਾਂ ਦੋਵਾਂ ਦੇਸ਼ਾਂ ਦਾ ਇੱਕ ਸਟੇਜ ਤੇ ਆਉਣਾ ਬਹੁਤ ਜ਼ਰੂਰੀ ਹੈ ਤੇ ਇੱਕ ਸਾਂਝਾ ਪਲੇਟਫਾਰਮ ਰੱਖਣਾ ਇਸ ਲਈ ਚੰਗਾ ਸ਼ੁਭ ਸੰਕੇਤ ਹੈ। ਕੁਛ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਛੋਟੇ ਛੋਟੇ ਪੱਧਰ ਤੇ ਗੱਲਬਾਤ ਹੋਵੇਗੀ ਕਿ ਜਿਵੇਂ ਕਿ ਅਮਰੀਕਾ ਵੱਲੋਂ ਇੱਕ ਕਿਸਮ ਦਾ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਨੂੰ ਤਕਰੀਬਨ ਬੈਨ ਹੀ ਕੀਤਾ ਹੋਇਆ, ਜੇ 100% ਡਿਊਟੀ ਕਿਸੇ ਤੇ ਲਾ ਦਿਓਗੇ ਤੇ ਉਹ ਤੇ ਬੈਨ ਕਰਨ ਵਾਲੀ ਗੱਲ ਹੀ ਹੈ। ਕਿ ਇਹ ਜਿਹੜੀ ਹੁਣ ਮੰਗ ਵਧੀ ਹੈ ਇਲੈਕਟ੍ਰਿਕ ਵਹੀਕਲ ਗੱਡੀਆਂ ਦੀ, ਖਾਸ ਤੌਰ ਤੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ, ਕਿ ਇਸ ਤੋਂ ਬਾਅਦ ਚੀਨ ਦੀਆਂ ਕਾਰਾਂ ਅਲਾਓ ਕਰਨਗੇ ਡੋਨਲਡ ਟਰੰਪ? ਲੱਗਦਾ ਨਹੀਂ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਗਲੋਬਲ ਇਲੈਕਟ੍ਰਿਕ ਵਹੀਕਲ ਮਾਰਕੀਟ, ਦੁਨੀਆ ਭਰ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਜਿੰਨੀ ਮਾਰਕੀਟ ਹੈ ਉਸ ਵਿੱਚ ਚਾਈਨਾ ਡੋਮੀਨੇਟ ਕਰਦਾ ਹੈ ਤੇ ਬਹੁਤ ਵੱਡਾ ਹਿੱਸਾ ਦੁਨੀਆ ਦੇ ਭਰ ਵਿੱਚ ਬਣਨ ਵਾਲੀਆਂ ਇਲੈਕਟ੍ਰਿਕ ਗੱਡੀਆਂ ਦਾ ਇਕੱਲੇ ਚਾਈਨਾ ਵਿੱਚ ਬਣਦਾ ਹੈ। BYD ਉਹਨਾਂ ਦੀ ਬਹੁਤ ਵੱਡੀ ਲਾਰਜੈਸਟ ਇਲੈਕਟ੍ਰਿਕ ਵਹੀਕਲ ਮੇਕਰ ਹੈ ਦੁਨੀਆ ਦੀ ਇਸ ਵੇਲੇ ਉਹ। ਸੋ US ਨੇ ਇਸ ਵੇਲੇ ਤੱਕ ਆਪਣੇ ਦਰਵਾਜ਼ੇ ਘੁੱਟ ਕੇ ਬੰਦ ਕੀਤੇ ਹੋਏ ਨੇ, ਕੈਨੇਡਾ ਵਾਲਿਆਂ ਨੇ ਥੋੜੇ ਜਿਹੇ ਖੋਲ੍ਹੇ ਨੇ, 49,000 ਗੱਡੀਆਂ ਅਲਾਓ ਕੀਤੀਆਂ ਨੇ ਤੇ ਜੇ ਟਰੰਪ ਖੋਲ੍ਹਦੇ ਨੇ ਤਾਂ ਉਹਨਾਂ ਦੀ ਆਪਣੀ ਇੰਡਸਟਰੀ ਤੇ ਬੁਰਾ ਅਸਰ ਵੀ ਪੈ ਸਕਦਾ। ਲੇਕਿਨ ਜਨਵਰੀ ਦੇ ਵਿੱਚ ਟਰੰਪ ਨੇ ਇਸ਼ਾਰਾ ਕੀਤਾ ਸੀ ਕਿ ਚੀਨ ਦੇ ਜਿਹੜੇ ਉਤਪਾਦਕ ਨੇ ਉਹਨਾਂ ਨੂੰ ਅਲਾਓ ਕਰ ਸਕਦੇ ਨੇ ਉਹ, ਜੇ ਉਹ ਅਮਰੀਕਾ ਦੇ ਵਿੱਚ ਆ ਕੇ ਆਪਣੀਆਂ ਗੱਡੀਆਂ ਪੈਦਾ ਕਰਨ, ਪ੍ਰੋਡਿਊਸ ਕਰਨ, ਇੱਥੇ ਬਣਾਉਣ, ਚਾਈਨਾ ਤੋਂ ਬਣ ਕੇ ਨਾ ਆਉਣ। ਲੇਕਿਨ ਟਰੰਪ ਦੇ ਡਿਊਟੀਜ਼ ਲਾਉਣ ਦਾ ਫੈਸਲੇ ਨੇ ਤੇ ਹੋਰਨਾਂ ਚੀਜ਼ਾਂ ਨੇ ਚਾਈਨਾ ਦੀ ਇਕਾਨਮੀ ਜਿਹੜੀ ਹੈ ਜੀ, ਉਸਨੇ ਰੈਜ਼ੀਲੀਅੰਸ ਸ਼ੋਅ ਕੀਤੀ ਹੈ, ਪਰ ਮੁਕਾਬਲਾ ਕੀਤਾ ਡਟ ਕੇ ਪਿਛਲੇ ਸਾਲ ਦੇ ਵਿੱਚ ਤੇ 1.2 trillion ਦਾ ਟਰੇਡ ਸਰਪਲਸ, ਭਾਵ ਕਿ ਜਿੰਨਾ ਸਮਾਨ ਲੋਕਾਂ ਨੂੰ ਚਾਈਨਾ ਨੇ ਵੇਚਿਆ ਚਾਈਨਾ ਨੂੰ, ਉਸ ਤੋਂ ਜ਼ਿਆਦਾ ਜਿਹੜਾ 1.2 trillion ਦਾ ਸਮਾਨ ਚਾਈਨਾ ਵਾਲੇ ਹੋਰਨਾਂ ਮੁਲਕਾਂ ਨੂੰ ਵੇਚ ਗਿਆ। ਸੋ ਇਸ ਵੇਲੇ ਚਾਈਨਾ ਦੇ ਜਿਹੜੇ ਵੱਡੇ ਟ੍ਰੇਡਿੰਗ ਪਾਰਟਨਰ ਨੇ ਉਹਨਾਂ ਵਿੱਚ ਇਰਾਨ ਵੀ ਸ਼ਾਮਲ ਹੈ। ਸੋ ਇਰਾਨ ਦੇ ਨਾਲ ਜਿਨ੍ਹਾਂ ਮੁਲਕਾਂ ਦਾ ਤਕੜਾ ਵਪਾਰ ਹੈ ਉਹਨਾਂ ਦੇ ਵਿੱਚ ਚਾਈਨਾ ਜਿੰਨਾ ਵਪਾਰ ਐਕਸਪੋਰਟ ਜਿੰਨਾ ਕਰਦਾ ਹੈ ਇਰਾਨ, ਉਸ ਵਿੱਚੋਂ 35% 4.6 billion ਅਮਰੀਕਨ ਡਾਲਰ ਦੇ ਬਰਾਬਰ ਦਾ ਇਕੱਲੇ ਚਾਈਨਾ ਨਾਲ ਹੁੰਦਾ ਹੈ। 2 billion ਦਾ 16% ਤਕਰੀਬਨ ਤੁਰਕੀ ਦੇ ਨਾਲ ਹੁੰਦਾ ਹੈ ਤੇ ਤਕਰੀਬਨ 1 billion ਦਾ ਜਿਹੜਾ ਹੈ ਉਹ ਇੰਡੀਆ ਦੇ ਨਾਲ ਹੁੰਦਾ, ਜੋ ਕਿ 8% ਬਣਦਾ ਹੈ ਤੇ 7% ਪਾਕਿਸਤਾਨ ਦੇ ਨਾਲ ਵਪਾਰ ਵੀ ਹੈ ਇਰਾਨ ਦਾ। ਸੋ ਇਸ ਵੇਲੇ ਜੋ ਦੁਨੀਆ ਭਰ ਦੇ ਵਿੱਚ ਡੋਨਲਡ ਟਰੰਪ ਹੋਰਾਂ ਨੇ ਜੋ ਇੱਕ ਕਿਸਮ ਦਾ ਕਹਿ ਲਓ ਕਿ ਉਥਲ ਪੁਥਲ ਮਚਾਈ ਹੈ, ਚਾਹੇ ਉਹ ਵਾਰ ਨੂੰ ਲੈ ਕੇ ਹੋਵੇ, ਚਾਹੇ ਟ੍ਰੇਡ ਵਾਰ ਨੂੰ ਲੈ ਕੇ ਹੋਵੇ, ਇਸ ਨਾਲ ਬਹੁਤ ਥੋੜੇ ਮੁਲਕ ਜਿਹੜੇ ਨੇ ਉਹ ਉਸ ਚੀਜ਼ ਨਾਲ ਫਾਈਟ ਕਰ ਸਕੇ ਨੇ, ਜਿਨ੍ਹਾਂ ਵਿੱਚੋਂ ਚਾਈਨਾ ਇੱਕ ਆ, ਬਾਕੀਆਂ ਨੂੰ ਬਹੁਤ ਜ਼ਿਆਦਾ ਵੱਡਾ ਝਟਕਾ ਲੱਗਾ। ਇੰਡੀਆ ਦੀ ਤੁਸੀਂ ਕਹਾਣੀ ਜਿਹੜੀ ਹੈ ਸੁਣ ਚੁੱਕੇ ਹੋ ਕਿ ਜੰਗ ਨਾਲ ਪੈਦਾ ਹੋਏ ਹਾਲਾਤਾਂ ਕਾਰਨ ਪ੍ਰਾਈਮ ਮਿਨਿਸਟਰ ਨੂੰ ਵੀ ਅਪੀਲ ਕਰਨੀ ਪਈ ਹੈ ਕਿ ਸੰਜਮ ਨਾਲ ਖਰਚੇ ਜਿਹੜੇ ਨੇ ਉਹ ਕੀਤੇ ਜਾਣ, ਇੰਨਾ ਸੀਰੀਅਸ ਇਹ ਕੰਮ ਹੈ ਜੀ। ਅੱਗੇ ਇੱਕ ਖਬਰਾਂ ਵੱਲ ਜਿਹੜਾ ਚੱਲਦੇ ਆ ਜੀ, ਕਾਫੀ ਸਾਰੀਆਂ ਖਬਰਾਂ ਨੇ। ਮਾਰਕ ਕਾਰਨੀ ਕਹਿੰਦੇ ਨੇ ਕਿ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਨੇ ਜਦੋਂ ਤੋਂ ਪ੍ਰਾਈਮ ਮਿਨਿਸਟਰ ਬਣੇ ਨੇ ਤੇ ਬੜੇ ਫਾਸਟ ਤਰੀਕੇ ਨਾਲ ਉਹਨਾਂ ਨੇ ਆਪਣੇ ਆਫਿਸ ਨੂੰ ਚਲਾਇਆ। ਹੁਣ ਤੱਕ ਤੇ ਕਾਰਨੀਹੋਲਾ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਨੇ, ਉਹ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪਰਤਦੇ ਹਾਂ ਤੇ ਪਹਿਲਾਂ ਆਪ ਜੀ ਨਾਲ ਸਵਾਲ ਸਾਂਝਾ ਕਰਾਂਗੇ, ਫਿਰ ਅਸੀਂ ਖਬਰਾਂ ਤੇ ਚਰਚਾ ਸ਼ੁਰੂ ਕਰਾਂਗੇ ਜੀ।
8: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
10: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨੀ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
11: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
10: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
11: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
10: ਇੰਡੀਆ ਨੂੰ ਡਾਲਰ ਭੇਜਣੇ ਹੋਣ, ਚਾਰ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
12: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
13: ਮੇਰੀ ਕੱਲ ਹੀ ਗੱਲ ਹੋਈ ਏ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
12: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445। ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
14: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
15: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
14: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
15: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4 403-461-6161।
16: ਜਿੰਦਰਾ ਮੈਡ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
17: ਉਹ ਤੂੰ ਸਾਰਾ ਡੱਬਰ ਇਕੱਠਾ ਕਰੀ ਫਿਰਦਾ?
18: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪੌਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
13: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
13: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
9: ਰੇਡੀਓ ਸਰ ਸੰਗਮ 94.7 ਐਫਐਮ ਤੇ ਜੀ ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਆ ਤੇ ਹੁਣ ਸਵਾਲ ਵੀ ਨਾਲ ਨਾਲ ਸਾਂਝਾ ਕਰ ਲੈਂਦੇ ਜੀ ਸਵਾਲ ਇਹ ਹੈ ਜੀ ਕਿ ਵਜ਼ਨ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਮਹਿੰਗਾ ਸਪਾਈਸ ਕਿਹੜਾ ਹੈ ਸਪਾਈਸ ਹੁਣ ਮਸਾਲਾ ਚਾਹੇ ਉਹ ਫਲ ਦੇ ਰੂਪ ਦੇ ਵਿੱਚ ਕਿਤੋਂ ਲਿਆ ਗਿਆ ਹੋਵੇ ਜੜ੍ਹ ਦੇ ਰੂਪ ਵਿੱਚ ਲਿਆ ਗਿਆ ਹੋਵੇ ਪੱਤਿਆਂ ਦੇ ਰੂਪ ਵਿੱਚ ਲਿਆ ਗਿਆ ਹੋਵੇ ਇਹ ਤੁਸੀਂ ਹੁਣ ਦੇਖ ਲੈਣਾ ਕਿ ਫੁੱਲ ਦੇ ਜੜ੍ਹ ਦੇ ਪੱਤਿਆਂ ਦੇ ਰੂਪ ਦੇ ਵਿੱਚ ਜੋ ਲਿਆ ਜਾਂਦਾ ਇਸ ਵਿੱਚੋਂ ਸਭ ਤੋਂ ਮਹਿੰਗਾ ਸਪਾਈਸ ਮਸਾਲਾ ਕਿਹੜਾ ਹੈ ਜੀ ਦੁਨੀਆ ਦਾ ਵਜ਼ਨ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਮਸਾਲਾ ਜਿਹੜਾ ਸਪਾਈਸ ਹੈ ਜੀ ਉਹ ਕਿਹੜਾ ਹੈ ਉਹਦਾ ਨਾਮ ਤੁਸੀਂ ਜਾਂ ਸਾਨੂੰ ਲਿਖ ਕੇ ਭੇਜ ਦਿਓ ਵਟਸਐਪ ਤੇ 403-902-1323 403-902-1323 ਜਾਂ ਤੁਸੀਂ ਸਾਨੂੰ ਡਾਇਰੈਕਟ ਕਾਲ ਕਰਕੇ ਆਪਣਾ ਜਵਾਬ ਦੇ ਦਿਓ ਫੋਨ ਨੰਬਰ ਨੋਟ ਕਰ ਲਓ ਜੀ 403-902-1323 ਖਬਰਾਂ ਅਸੀਂ ਸਾਂਝੀਆਂ ਕਰਦੇ ਰਹਾਂਗੇ ਜਦੋਂ ਵਿੱਚ ਕੋਈ ਕਾਲ ਆਵੇਗੀ ਸਾਡੇ ਲਿਸਨਰ ਦੀ ਤੇ ਅਸੀਂ ਸਵਾਲ ਦਾ ਜਵਾਬ ਵੀ ਨੋਟ ਕਰਾਂਗੇ ਅਸੀਂ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ ਅਲਬਰਟਾ ਕੈਨੇਡਾ ਦੇ ਨਾਲ ਹੀ ਸੋਹਣਾ ਲੱਗਦਾ ਸੈਪਰੇਸ਼ਨ ਦੀ ਗੱਲ ਤੇ ਉਹਨਾਂ ਨੇ ਜੋ ਆਪਣੇ ਵਿਚਾਰ ਦਿੱਤੇ ਨੇ ਉਸ ਵਿੱਚ ਉਹ ਕਹਿੰਦੇ ਨੇ ਕਿ ਬੈਸਟ ਪਲੇਸ ਜਿਹੜੀ ਅਲਬਰਟਾ ਲਈ ਹੈ ਉਹ ਕੈਨੇਡਾ ਦੇ ਵਿੱਚ ਹੀ ਆ ਸੈਪਰੇਸ਼ਨ ਪਟੀਸ਼ਨ ਦੇ ਬਾਰੇ ਕੱਲ੍ਹ ਇੱਕ ਜੱਜ ਨੇ ਫੈਸਲਾ ਜੋ ਸੁਣਾਇਆ ਸੀ ਉਸ ਬਾਰੇ ਅਜੇ ਸੈਪਰੇਟਿਸਟ ਗਰੁੱਪ ਤੇ ਅਲਬਰਟਾ ਸਰਕਾਰ ਆਪਣਾ ਕਾਨੂੰਨੀ ਪੱਖ ਅਗਲਾ ਵਿਚਾਰ ਰਹੀਆਂ ਨੇ ਪਰ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਦਾ ਇਹ ਕਮੈਂਟ ਜਿਹੜਾ ਇੱਕ ਦਿਨ ਬਾਅਦ ਚ ਆਇਆ ਜਿਸ ਵਿੱਚ ਰੈਫਰੈਂਡਮ ਜਿਹੜਾ ਸੈਪਰੇਸ਼ਨ ਤੇ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਉਹ ਗੱਲਬਾਤ ਕਰ ਲਈ ਸੀ ਤੁਹਾਡੇ ਕੋਲ ਕਾਲਰ ਨੇ ਜੀ ਜੀ ਸਰ ਸੰਗਮ ਰੇਡੀਓ ਸਤਿ ਸ੍ਰੀ ਅਕਾਲ ਜੀ ਫੋਨ ਦੇ ਚਾਰ ਡਿਜਿਟ ਬੋਲੋ ਜੀ
19: ਸਭ ਤੋਂ ਮਹਿੰਗਾ ਫੁੱਲ ਅੱਜ ਮਿਲਦਾ
9: ਕੀ ਨਾਮ ਤੁਹਾਡਾ ਜੀ
19: ਸਰਪ੍ਰਸ਼ਨ ਪੇਲੀਆ
9: ਠੀਕ ਹੈ ਜੀ ਫੋਨ ਦੇ ਚਾਰ ਡਿਜਿਟ ਬੋਲਿਓ ਜੀ ਆਖਰੀ
19: ਸੰਤਾਲੀ ਸਤਾਸੀ
9: ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਕਾਲ ਕਰ ਸਕਦੇ ਹੋ ਜੀ 403-902-1323 403-902-1323 ਸਭ ਤੋਂ ਮਹਿੰਗਾ ਫੁੱਲ ਸਪਾਈਸ ਕਿਹੜਾ ਹੈ ਤਿੰਨ ਜਾਂ ਚਾਰ ਗਿਫਟ ਕਾਰਡ ਦੇਣੇ ਨੇ ਸੋ ਤੁਸੀਂ ਕਾਲਾਂ ਕਰਦੇ ਜਾਓ ਅਸੀਂ ਸਾਰਿਆਂ ਦੇ ਵਿੱਚੋਂ ਅਸੀਂ ਪਤਾ ਨੀ ਕਿਹਨੂੰ ਪਿਕ ਕਰ ਲੈਣਾ ਸੋ ਚਾਰ ਅਸੀਂ ਕਾਰਡ ਜਿਹੜੇ ਨੇ ਤਿੰਨ ਜਾਂ ਚਾਰ ਕਾਰਡ ਜਿਹੜੇ ਨੇ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਦਿੱਤੇ ਜਾਣਗੇ $10 ਦਾ ਗਿਫਟ ਕਾਰਡ ਹੈ ਜੋ ਤੁਸੀਂ ਉੱਥੇ ਜਾ ਕੇ ਯੂਜ਼ ਕਰ ਸਕੋਗੇ ਫੋਨ ਨੰਬਰ 403-902-1323 ਕਿ ਸਭ ਤੋਂ ਮਹਿੰਗਾ ਸਪਾਈਸ ਜੋ ਭਾਵੇਂ ਜੜ੍ਹ ਦੇ ਰੂਪ 'ਚ ਹੋਵੇ ਫੁੱਲ ਦੇ ਰੂਪ 'ਚ ਹੋਵੇ ਸਭ ਤੋਂ ਮਹਿੰਗਾ ਕਿਹੜਾ ਹੈ ਜੀ ਤੇ ਆਓ ਖਬਰ ਜਿਹੜੀ ਅਸੀਂ ਗੱਲ ਕਰ ਰਹੇ ਸੀ ਹੁਣ ਮੈਂ ਖਬਰ ਪੂਰੀ ਕਰਕੇ ਅਗਲੀ ਕਾਲ ਲਵਾਂਗਾ ਜੀ ਸੋ ਉਸ ਦੇ ਬਾਰੇ ਮਾਰਕ ਕਾਰਨੀ ਹੁਣੇ ਕਹਿੰਦੇ ਨੇ ਕਿ ਇਹ ਜੋ ਰੈਫਰੈਂਡਮ ਨੇ ਡੈਮੋਕਰੇਸੀ ਦਾ ਹਿੱਸਾ ਹੁੰਦੇ ਨੇ ਪਰ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਰੂਲਸ ਫੋਲੋ ਹੋਣੇ ਚਾਹੀਦੇ ਨੇ ਸੋ ਅਲਟੀਮੇਟਲੀ ਉਹ ਕਹਿੰਦੇ ਕਿ ਜੱਜਮੈਂਟ ਜਿਹੜਾ ਕੁਐਸਚਨ ਦੇ ਬਾਰੇ ਪਾਰਲੀਮੈਂਟ ਦਾ ਵੀ ਰੋਲ ਹੁੰਦਾ ਅਲਟੀਮੇਟਲੀ ਤੇ ਨਾਲ ਕਹਿੰਦੇ ਨੇ ਕਿ ਅਲਬਰਟਾ ਵਾਸਤੇ ਬੈਸਟ ਪਲੇਸ ਕੈਨੇਡਾ ਦੇ ਵਿੱਚ ਹੀ ਹੈ ਤੇ ਕੈਨੇਡਾ ਜਿਸ ਕਰਕੇ ਅਸੀਂ ਜਿਸ ਪਾਸੇ ਵੱਲ ਨੂੰ ਜਾ ਰਹੇ ਹਾਂ ਅਸੀਂ ਸਭ ਕੁਛ ਜਿਹੜਾ ਹੈ ਐਵੀਡੈਂਸ ਇਹ ਹੈ ਕਿ ਉਹ ਇਹ ਹੈ ਕਿ ਕੈਨੇਡਾ ਲਈ ਵੀ ਵਧੀਆ ਤੇ ਅਲਬਰਟਾ ਲਈ ਵੀ ਵਧੀਆ, ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿਣਾ। ਡੈਨੀਅਲ ਸਮਿਥ ਦੂਸਰੇ ਪਾਸੇ ਸੈਪਰੇਸ਼ਨ ਕੁਐਸਚਨ ਜਿਹੜਾ ਹੈ ਉਸਨੂੰ ਬੈਲਟ ਤੇ ਲਿਆਉਣ ਲਈ ਜੋ ਕੋਸ਼ਿਸ਼ਾਂ ਸੀਗੀਆਂ ਜੀ ਉਹਨਾਂ ਦੇ ਵਿੱਚ ਅਜੇ ਵਿਚਾਰ ਕਰ ਰਹੇ ਨੇ। ਸਮਿਥ ਕਹਿ ਰਹੇ ਨੇ ਕਿ ਇਹ ਰੂਲਿੰਗ ਜਿਹੜੀ ਕੋਰਟ ਦੀ ਆਈ ਹੈ ਐਂਟੀ ਡੈਮੋਕਰੈਟਿਕ ਹੈ ਤੇ ਉਹਨਾਂ ਦੀ ਸਰਕਾਰ ਅਪੀਲ ਕਰੇਗੀ। ਕੁਛ ਸਾਨੂੰ ਵਟਸਐਪ ਤੇ ਜਵਾਬ ਆਏ ਨੇ। ਗੁਰਪਾਲ ਹੋਰਾਂ ਨੇ ਲਿਖਿਆ ਜੀ ਕਿ ਸਰ ਫੋਨ ਦੇ ਚਾਰ ਡਿਜਿਟ ਨੇ 7346। ਗੁਰਪਾਲ ਹੋਰਾਂ ਦਾ ਜਵਾਬ ਹੈ ਜੀ ਉਹ। ਉਹਨਾਂ ਨੇ ਉੱਪਰ ਗੁਰਪਾਲ ਲਿਖ ਕੇ ਤੇ ਥੱਲੇ ਕੇਸਰ ਲਿਖ ਤਾ, ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਲਾਸਟ ਨੇਮ ਲਿਖਿਆ ਹੁੰਦਾ। ਗੁਰਪਾਲ ਹੋਰਾਂ ਵੱਲੋਂ ਜਵਾਬ ਆਇਆ ਜੀ ਕੇਸਰ ਤੇ ਫੋਨ ਦੇ ਚਾਰ ਡਿਜਿਟ 7346। ਨਵਦੀਪ ਸਿੰਘ ਲੇਹਲ ਕਹਿੰਦੇ ਨੇ ਜੀ ਹਲਦੀ, ਇਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ 1943। ਸਭ ਤੋਂ ਮਹਿੰਗਾ ਸਪਾਈਸ ਕਿਹੜਾ ਹੈ? 403-902-1323 ਤੇ ਸਾਨੂੰ ਸਵਾਲਾਂ ਦੇ ਜਵਾਬ ਦਿੰਦੇ ਜਾਓ, ਅਸੀਂ ਜੇਤੂਆਂ ਦਾ ਐਲਾਨ ਪ੍ਰੋਗਰਾਮ ਦੇ ਅਖੀਰ ਵਿੱਚ ਕਰਾਂਗੇ। ਅਗਲੀ ਗੱਲ, ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਿ 2050 ਤੱਕ ਕੈਨੇਡਾ ਦੇ ਵਿੱਚ ਬਿਜਲੀ ਦਾ ਉਤਪਾਦਨ ਦੁੱਗਣਾ ਕੀਤਾ ਜਾਵੇਗਾ ਤੇ ਕਲੀਨ ਇਲੈਕਟ੍ਰੀਸਿਟੀ ਦੀ ਰੈਗੂਲੇਸ਼ਨ ਜਿਹੜੀ ਹੈ ਉਧਰ ਨੂੰ ਲਿਜਾਣ ਵਾਲਾ ਜੋ ਕੰਮ ਹੈ ਉਸ ਨੂੰ ਥੋੜਾ ਐਡਜਸਟ ਕਰਨਾ ਪਵੇਗਾ। ਫੈਡਰਲ ਗਵਰਨਮੈਂਟ ਦੇ ਨੈਸ਼ਨਲ ਇਲੈਕਟ੍ਰਿਕ ਸਟ੍ਰੈਟਜੀ ਦੇ ਬਾਰੇ ਅਨਾਊਂਸ ਕਰਦੇ ਹੋਏ ਸਭ ਕੁਝ ਦੱਸਿਆ ਗਿਆ। ਇਸ ਨੀਤੀ ਦੇ ਮੁਤਾਬਕ ਫੈਡਰਲ ਸਰਕਾਰ ਜਿਹੜੀ ਹੈ ਅਗਲੇ ਕੁਛ ਮਹੀਨਿਆਂ ਦੇ ਵਿੱਚ ਸਲਾਹਾਂ ਮਸ਼ਵਰੇ ਕਰੇਗੀ ਸੂਬਿਆਂ ਦੇ ਨਾਲ, ਟੈਰੀਟਰੀਜ਼ ਦੇ ਨਾਲ, ਇੰਡੀਜਨਸ ਲੋਕਾਂ ਦੇ ਨਾਲ, ਤਾਂ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਣ ਲਈ ਫਾਈਨਾਂਸਿੰਗ, ਲੇਬਰ, ਡੋਮੈਸਟਿਕ ਮੈਨੂਫੈਕਚਰਿੰਗ ਕਪੈਸਿਟੀ, ਤਾਂ ਕਿ ਕੈਨੇਡਾ ਦਾ ਗ੍ਰਿਡ ਆਊਟਪੁੱਟ ਜਿਹੜੀ ਹੈ ਉਸਨੂੰ ਵਧਾਇਆ ਜਾ ਸਕੇ, ਉਸ 'ਤੇ ਵਾਧੂ ਕੰਮ ਕੀਤਾ ਜਾਵੇਗਾ। ਅਨਾਊਂਸਮੈਂਟ ਉਸ ਵੇਲੇ ਆਈ ਹੈ ਜੀ ਜਦੋਂ ਕਿ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਹੈ ਮੇਜਰ ਪ੍ਰੋਜੈਕਟ ਜਿਸ ਵਿੱਚ ਪੋਰਟਸ ਬਣਾਉਣੀਆਂ ਨੇ, ਮਾਈਨਸ ਨੇ, LNG ਪ੍ਰੋਜੈਕਟ ਨੇ, ਆਰਟੀਫਿਸ਼ਲ ਇੰਟੈਲੀਜੈਂਸ ਦੇ ਡਾਟਾ ਸੈਂਟਰ ਨੇ ਜੋ ਬੇਤਹਾਸ਼ਾ ਬਿਜਲੀ ਖਾਂਦੇ ਨੇ, ਤੇ ਇਸ ਦੇ ਨਾਲ ਇਲੈਕਟ੍ਰੀਸਿਟੀ ਦੀ ਮੰਗ ਬਹੁਤ ਜ਼ਿਆਦਾ ਵਧੇਗੀ। ਤੇ ਨੀਤੀ ਦੇ ਵਿੱਚ ਬਹੁਤ ਸਾਰੇ ਪਿੱਲਰ ਨੇ ਕਿ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾਉਣਾ ਹੈ ਜਿਸ ਵਿੱਚ ਸਾਨੂੰ ਕੈਨੇਡਾ ਨੂੰ ਫਾਇਦਾ ਹੋ ਸਕੇ। ਇਹ ਨੀਤੀ ਜੋ ਇਸ ਵੇਲੇ ਕਰੰਟ ਕਲੀਨ ਰੈਗੂਲੇਸ਼ਨ ਜਿਹੜੇ ਕਿ December 2024 ਵਿੱਚ ਫਾਈਨਲਾਈਜ਼ ਕੀਤੇ ਗਏ ਸੀ, ਜਿਸ ਦੇ ਵਿੱਚ ਨੈੱਟ ਜ਼ੀਰੋ ਇਲੈਕਟ੍ਰੀਸਿਟੀ ਜਿਹੜੀ ਹੈ ਜੀ ਗ੍ਰਿਡ 2035 ਤੱਕ ਤੇ ਨੈੱਟ ਜ਼ੀਰੋ ਜਿਹੜੀ 2050 ਤੱਕ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਹਨਾਂ ਵਿੱਚ ਐਡਜਸਟਮੈਂਟ ਕਰਨੀ ਪਏਗੀ। ਭਾਵ ਕਿ ਹੁਣ ਵਾਤਾਵਰਨ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਦੂਸਰੇ ਨੰਬਰ 'ਤੇ ਚਲਾ ਜਾਵੇਗਾ, ਪਹਿਲਾਂ ਜਿਹੜਾ ਇਕੋਨਮੀ ਦੇਖਣੀ ਆ। ਸੋ ਇਹਨਾਂ ਕੰਸਰਨਸ ਨੂੰ ਐਡਰੈਸ ਵੀ ਕੀਤਾ ਜਾਵੇਗਾ, ਲੇਕਿਨ ਕੁਛ ਕ੍ਰਿਟੀਸਿਜ਼ਮ ਵੀ ਹੋ ਰਿਹਾ ਇਸ ਚੀਜ਼ ਦਾ। ਜੇ ਮੇਨਟੇਨ ਕਰਨਾ ਗੋਲ 2050 ਤੱਕ ਇਹ ਔਖਾ ਹੋਵੇਗਾ ਜਿਸ ਤਰ੍ਹਾਂ ਦੇ ਐਂਬੀਸ਼ਨਸ ਦੇ ਨਾਲ ਮਾਰਕ ਕਾਰਨੀ ਚੱਲ ਰਹੇ ਨੇ। ਸੋ ਗ੍ਰਿਡ ਨੂੰ 2050 ਤੱਕ ਬਣਾਉਣ ਲਈ 1 ਟ੍ਰਿਲੀਅਨ ਇਨਵੈਸਟਮੈਂਟ ਅਗਲੇ 25 ਸਾਲਾਂ ਵਿੱਚ ਲੋੜ ਹੋਵੇਗੀ। ਸਨ 2000 ਤੋਂ ਲੈ ਕੇ ਪ੍ਰੋਵਿੰਸ਼ੀਅਲ ਤੇ ਟੈਰੀਟਰੀਜ਼ ਜਿਹੜੇ ਨੇ ਉਹ ਇਨਵੈਸਟਮੈਂਟ ਉਹ 450 ਬਿਲੀਅਨ ਤੱਕ ਦੀ ਇਲੈਕਟ੍ਰੀਸਿਟੀ ਦੇ ਇਨਫਰਾਸਟ੍ਰਕਚਰ ਵਿੱਚ ਕਰਨ ਦੀ ਗੱਲ ਕਰਦੇ ਨੇ। ਸੋ 25 ਤੋਂ 30 ਬਿਲੀਅਨ ਇਨਵੈਸਟਮੈਂਟ ਜਿਹੜੀ ਇੱਕ ਸਾਲ ਦੀ ਹੈ ਉਹ ਮਿਲਦੀ ਹੈ ਉਹਨਾਂ ਨੂੰ, ਪਰ ਇਸ ਨੰਬਰ ਨੂੰ 40 ਬਿਲੀਅਨ ਤੱਕ ਲਿਜਾਣਾ ਪਵੇਗਾ ਜੇ 1 ਟ੍ਰਿਲੀਅਨ ਇਨਵੈਸਟਮੈਂਟ ਟਾਰਗੇਟ ਤੱਕ 2050 ਤੱਕ ਪਹੁੰਚਣਾ ਜੀ। ਸੋ ਮਾਰਕ ਕਾਰਨੀ ਵੱਲੋਂ ਵੱਡੇ ਐਲਾਨ ਜਿਹੜੇ ਨੇ ਜੀ ਉਹ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਸਿਰੇ ਚਾੜਨਾ ਬੜਾ ਵੱਡਾ ਕਾਰਜ ਵੀ ਹੋਵੇਗਾ। ਸਵਾਲ ਮੈਂ ਫੇਰ ਰਿਪੀਟ ਕਰ ਦੇਵਾਂ, ਸਭ ਤੋਂ ਮਹਿੰਗਾ ਮਸਾਲਾ ਸਪਾਈਸ ਕਿਹੜਾ ਹੈ? ਵਜ਼ਨ ਦੇ ਹਿਸਾਬ ਨਾਲ, ਵੇਟ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਮਸਾਲਾ ਕਿਹੜਾ? 403-902-1323 403-902-1323। ਆਓ ਅੱਗੇ ਚੱਲਦੇ ਹਾਂ। ਮਾਰਕ ਕਾਰਨੀ ਕੱਲ ਕੈਲਗਰੀ ਆ ਰਹੇ ਨੇ ਤੇ ਇੱਥੇ ਉਹਨਾਂ ਦੇ ਇੱਕ ਸਮਝੌਤੇ ਤੇ ਉੱਪਰ ਹਸਤਾਖਰ ਕਰਨ ਦੀ ਸੰਭਾਵਨਾ ਹੈ ਜਿੱਥੇ ਕਿ ਡੈਨੀਅਲ ਸਮਿਥ ਵੀ ਪ੍ਰੈਜੈਂਟ ਹੋਣਗੇ ਤੇ ਜੋ ਕੁਛ ਐਮਿਸ਼ਨਸ ਦੇ ਮੁੱਦੇ ਤੇ ਕੈਨੇਡਾ ਸਰਕਾਰ ਦੇ ਨਾਲ ਜੋ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਉਸ ਸਬੰਧੀ ਕੁਛ ਡਿਟੇਲਸ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੀਆਂ। ਲੇਕਿਨ ਹਾਲ ਦੀ ਘੜੀ ਜੋ ਸਾਹਮਣੇ ਆ ਰਿਹਾ ਉਸ ਵਿੱਚ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਅਲਬਰਟਾ ਦੇ ਵਿੱਚ ਇੱਕ ਸੰਭਾਵੀ ਕੱਚੇ ਤੇਲ ਦੀ ਪਾਈਪਲਾਈਨ ਵੱਲ ਨੂੰ ਅਸੀਂ ਵੱਧ ਰਹੇ ਹਾਂ। ਕੈਨੇਡਾ ਤੇ ਅਲਬਰਟਾ ਦੀਆਂ ਸਰਕਾਰਾਂ ਕੱਲ ਮਿਲਣਗੀਆਂ ਕੈਲਗਰੀ ਦੇ ਵਿੱਚ ਤੇ 1 ਮਿਲੀਅਨ ਬੈਰਲ ਅਲਬਰਟਾ ਇੱਕ ਦਿਨ ਦੇ ਵਿੱਚ ਅਲਬਰਟਾ ਦਾ ਕੱਚਾ ਤੇਲ ਜਿਹੜਾ ਹੈ ਉਹਨੂੰ ਟਰਾਂਸਪੋਰਟ ਕਰਨ ਲਈ ਜਿਹੜੀ ਪਾਈਪਲਾਈਨ ਲੋੜੀਂਦੀ ਹੋਵੇਗੀ ਉਸ ਦੇ ਬਾਰੇ ਪਹਿਲਕਦਮੀ ਕੱਲ ਤੋਂ ਸ਼ੁਰੂ ਹੋ ਜਾਣੀ ਹੈ ਨਵੀਆਂ ਮਾਰਕੀਟ ਸਟੈਪ ਕਰਨ ਲਈ। ਹੁਣ ਨਵੀਂ ਦਾ ਭਾਵ ਇਹ ਹੈ ਕਿ USA ਤੋਂ ਹੋਰ ਪਾਸੇ ਵੱਲ ਨੂੰ ਰੁਖ ਕੀਤਾ ਜਾਵੇਗਾ, ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ। ਔਰ ਇਹ ਕੁਛ ਰਿਪੋਰਟਸ ਆਈਆਂ ਪਹਿਲਾਂ ਜਿਹਨਾਂ ਰਿਪੋਰਟਸ ਆਈਆਂ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਵੀਂ ਡੀਲ ਜਿਹੜੀ ਹੈ ਅਲਬਰਟਾ ਦੇ ਵਿੱਚ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਜਿਵੇਂ ਮੈਂ ਪਹਿਲਾਂ ਦੱਸਿਆ ਉਹ ਹੋਵੇਗੀ ਤੇ ਡਿਟੇਲਸ ਇਸ ਦੀਆਂ ਸਾਨੂੰ ਹੁਣ ਪਹਿਲਾਂ ਵੀ ਆ ਜਾਣਗੀਆਂ ਖੈਰ ਤੇ ਇਸ ਵਾਸਤੇ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਤੇ $130 ਤੇ ਜਿਹੜੀ ਸਹਿਮਤੀ ਬਣੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਪੀਅਰ ਪੋਲੀਓ ਤੇ ਕਹਿੰਦੇ ਨੇ ਕਿ ਜ਼ੀਰੋ ਹੋਣਾ ਚਾਹੀਦਾ, ਉਹ ਚਾਹੀਦਾ ਹੀ ਨਹੀਂ। ਖੈਰ ਡੈਨੀਅਲ ਸਵਿਥ ਜੇ ਰਾਜ਼ੀ ਉੱਥੇ ਹੋ ਰਹੇ ਨੇ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਇਹ ਦੋਵਾਂ ਧਿਰਾਂ ਦਾ ਰਾਜ਼ੀ ਹੋਣਾ ਕਿਸੇ ਗੱਲ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਇਸ਼ੂ ਜਿਹੜਾ ਹੈ ਉਸ ਨੂੰ ਨੱਥ ਪੈਣ ਦੀ ਸੰਭਾਵਨਾ ਹੈ। ਸੋ ਮਾਰਕ ਕਾਰਨੀ ਇਹ ਕਹਿ ਰਹੇ ਨੇ ਕਿ ਕਰੂਡ ਆਇਲ ਦੀ ਪਾਈਪਲਾਈਨ ਅਲਬਰਟਾ ਤੋਂ ਸਮੁੰਦਰੀ ਕਿਨਾਰੇ ਤੱਕ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਜਾਵੇਗੀ, ਨਵੀਆਂ ਮਾਰਕੀਟਸ ਵੱਲ ਨੂੰ ਰੁਖ ਕੀਤਾ ਜਾਵੇਗਾ। ਸੋ ਰਾਹ ਵਿੱਚ ਪੈਂਦੇ ਇੰਡੀਜਨਸ ਭਾਈਚਾਰੇ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ, ਹੋਰ ਸਾਰੇ ਲੋਕ ਕੀ ਸੋਚਦੇ ਨੇ ਤੇ ਕਿੱਧਰ ਨੂੰ ਗੱਲ ਬਣੇਗੀ ਇਹ ਆਪਣੇ ਆਪ ਦੇ ਵਿੱਚ ਇਸ਼ੂ ਰਹੇਗਾ ਜੀ। ਇਸ ਤੋਂ ਇਲਾਵਾ ਜੀ ਸਾਡੇ ਕੋਲ ਸਵਾਲ ਦਾ ਜਵਾਬ ਇੱਕ ਹੋਰ ਆਇਆ ਹੋਇਆ ਕੁਲਦੀਪ ਹੋਰਾਂ ਦੇ, ਜਿਨ੍ਹਾਂ ਦੇ ਫੋਨ ਦੇ 4 ਡਿਜਿਟ ਨੇ 6716565 65। ਉਹ ਕਹਿੰਦੇ ਨੇ ਸੈਫਰੋਨ ਔਰ ਕੇਸਰ, ਸੈਫਰੋਨ ਔਰ ਕੇਸਰ ਇਹ ਜਵਾਬ ਉਹਨਾਂ ਦਾ। 403-902-1323 ਦੁਨੀਆਂ ਦਾ ਸਭ ਤੋਂ ਮਹਿੰਗਾ ਸਪਾਈਸ ਮਸਾਲਾ ਕਿਹੜਾ ਹੈ? ਸਪਾਈਸ ਜਾਂ ਮਸਾਲਾ ਜੇ ਕਹਿ ਲਓ, ਮਸਾਲਾ ਤੁਹਾਨੂੰ ਸੁਣਨ ਨੂੰ ਹੋਰ ਤਰ੍ਹਾਂ ਲੱਗੇਗਾ ਪਰ ਸਪਾਈਸ ਹੀ ਇਸ ਨੂੰ ਜਿਹੜਾ ਜਵਾਬ ਹੈ ਜਿਸ ਨੂੰ ਸਪਾਈਸ ਅਸੀਂ ਕਹਿ ਸਕਦੇ ਹਾਂ, ਚਾਹੇ ਉਹ ਜੜ ਦੇ ਰੂਪ ਵਿੱਚ ਹੋਵੇ ਚਾਹੇ ਫੁੱਲ ਦੇ ਰੂਪ ਵਿੱਚ ਜਾਂ ਪੱਤਿਆਂ ਦੇ ਰੂਪ ਦੇ ਵਿੱਚ, ਇਸੇ ਤਰ੍ਹਾਂ ਹੀ ਚੀਜ਼ਾਂ ਜਿਹੜੀਆਂ ਨੇ ਜੋ ਅਸੀਂ ਮਸਾਲੇ ਦੇ ਰੂਪ ਦੇ ਵਿੱਚ ਅੱਗੇ ਵਰਤਦੇ ਹਾਂ, ਇਹ ਜਿਹੜਾ ਥੋੜਾ ਮਹਿੰਗਾ ਹੈ ਸ਼ਾਹੀ ਹੈ। ਸੋ ਤੁਸੀਂ ਜਵਾਬ ਦੇਣਾ ਕਿ ਕੀ ਚੀਜ਼ ਹੈ। 403-902-1323 4039023-23 ਇਸ ਤੇ ਕਾਲ ਕਰਕੇ ਜਵਾਬ ਦੇ ਦਿਓ ਜਾਂ ਸਾਨੂੰ ਵਟਸਐਪ ਤੇ ਲਿਖ ਕੇ ਮੈਸੇਜ ਭੇਜ ਦਿਓ। ਸਾਡੇ ਕੋਲ ਹਰ ਤਰ੍ਹਾਂ ਹੀ ਮੈਸੇਜ ਪਹੁੰਚ ਜਾਣੇ ਨੇ, ਲਿਖ ਕੇ ਭੇਜ ਦਿਓ ਤੇ ਜਰਾ ਅਸੀਂ ਸਾਨੂੰ ਆਪ ਨਹੀਂ ਲਿਖਣਾ ਪੈਣਾ, ਨਹੀਂ ਤਾਂ ਵੈਸੇ ਵੀ ਅਸੀਂ ਲਿਖ ਰਹੇ ਹਾਂ ਆਪ ਉੱਤੇ। ਜੇ ਕਾਲ ਕਰਨ ਦਾ ਫਾਇਦਾ ਹੈ ਕਿ ਸਾਡੀ ਤੁਹਾਡੇ ਨਾਲ ਗੱਲਬਾਤ ਜਰਾ ਵਧੀਆ ਹੋ ਜਾਂਦੀ ਹੈ। ਸੋ ਮਾਰਕ ਕਰਨੀ ਹੋਣ ਵਾਲੀ ਖ਼ਬਰ ਨੂੰ ਇੱਕ ਨੂੰ ਹੋਰ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਕਿੰਨੀ ਤੇਜ਼ੀ ਨਾਲ ਜਿਹੜਾ ਉਹ ਕੋਈ ਕੰਮ ਕਰ ਰਹੇ ਨੇ। ਇਹਦੇ ਵਿੱਚ ਮਾਰਕ ਕਰਨੀ ਕਹਿੰਦੇ ਨੇ ਕਿ ਜੇ ਨਵੇਂ ਢਾਂਚੇ ਲਈ ਫੰਡਿੰਗ ਦੀ ਲੋੜ ਹੈ ਤਾਂ ਨਵੇਂ ਢਾਂਚੇ ਦੀ ਫੰਡਿੰਗ ਵਾਸਤੇ ਅਸੀਂ ਕੁਛ ਆਪਣੇ ਜਿਹੜੇ ਨੇ ਏਅਰਪੋਰਟਸ ਵਗੈਰਾ ਵੇਚਣ ਤੇ ਵਿਚਾਰ ਕਰ ਸਕਦੇ ਹਾਂ ਜੋ ਕਿ ਲੋਕਲ ਏਅਰਪੋਰਟ ਅਥਾਰਟੀ ਚਲਾਉਂਦੀਆਂ ਨੇ। ਪਹਿਲਾਂ ਵੀ ਇੱਕ ਦਿਨ ਖ਼ਬਰ ਆਈ ਸੀ ਕਿ ਇਸ ਨੂੰ ਪ੍ਰਾਈਵੇਟ ਕਰਨ ਵੱਲ ਵਿਚਾਰਾਂ ਚੱਲ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਏਅਰਪੋਰਟਸ ਜਿਹੜੀਆਂ ਨੇ ਪ੍ਰਾਈਵੇਟ ਹੱਥਾਂ ਵਿੱਚ ਪਹਿਲਾਂ ਹੀ ਜਾ ਚੁੱਕੀਆਂ ਨੇ। ਨਵੰਬਰ ਦੇ ਵਿੱਚ ਫੈਡਰਲ ਬਜਟ

ਖਾਸ ਏਅਰਪੋਰਟਸ ਨੂੰ ਜਿਹੜਾ ਉਸ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਮਾੜਾ ਮੋਟਾ ਦੇ ਕੇ ਉਸ ਦਾ ਕੰਮਕਾਜ ਉਹ ਤੇ ਜਾਂ ਬਾਕੀਆਂ ਨੂੰ ਮੁਕੰਮਲ ਤੌਰ ਤੇ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਮਰਕਾਨੀ ਨੇ ਕਿਹਾ ਕਿ ਉਹ ਇਹਨੂੰ ਟੌਪ ਪ੍ਰਾਇਓਰਟੀ ਨਹੀਂ ਹੈ ਸਾਡੇ ਲਈ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ, ਪਰ ਸਰਕਾਰ ਜਿਹੜੀ ਹੈ ਇਹਨਾਂ ਨੀਤੀਆਂ ਦੇ ਬਾਰੇ ਟਰਾਂਸਪੇਰੈਂਟ ਰਹਿਣਾ ਚਾਹੁੰਦੀ ਹੈ, ਭਾਵ ਕਿ ਇਹ ਨਹੀਂ ਕਿ ਅੰਦਰ ਖਾਤੇ ਕਿਸੇ ਨੂੰ ਕੁਛ ਦੇ ਦੇਣਾ ਤੇ ਜਿਹੜਾ ਕੁਛ ਨਵੇਂ ਪ੍ਰੋਜੈਕਟ ਨੇ ਉਹਨਾਂ ਦੀ ਫੰਡਿੰਗ ਵਾਸਤੇ ਅਗਰ ਸਾਨੂੰ ਰਕਮ ਆਉਂਦੀ ਹੈ ਤੇ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਟਰਾਂਸਪੋਰਟ ਮਿਨਿਸਟਰ ਸਟੀਵ ਮਕੈਨਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਸੀਂ ਏਅਰਪੋਰਟ ਵਿਕਰੀ ਕਰਨ ਵੇਚਣ ਤੇ ਵਿਚਾਰਾਂ ਕਰ ਰਹੇ ਹਾਂ। ਪੈਸੰਜਰ ਐਕਸਪੀਰੀਅੰਸ ਤੇ ਐਫੀਸ਼ੀਐਂਸੀ ਆਫ ਏਅਰ ਟਰੈਵਲ, ਇਹ ਫਿਰ ਜਿਵੇਂ ਪਹਿਲਾਂ ਦੱਸਦਾ ਕਿ ਕੁਛ ਚੀਜ਼ਾਂ ਜਿਹੜੀਆਂ ਨੇ ਜਸਟੀਫਾਈ ਕਰਨ ਨੂੰ ਫਿਰ ਕੁਛ ਜਿਹੜਾ ਜੋੜ ਦਿੱਤੀਆਂ ਜਾਂਦੀਆਂ ਨੇ, ਪਰ ਉਦੋਂ ਮਿਨਿਸਟਰ ਨੇ ਕਿਹਾ ਸੀ ਕਿ ਕੋਈ ਫੈਸਲਾ ਨਹੀਂ ਹੋਇਆ ਤੇ ਕਿ ਇਹ ਪੈਸਾ ਜਿਹੜਾ ਹੈ ਜੇ ਅਗਰ ਸੇਲ ਹੁੰਦੀ ਹੈ ਤੇ ਕਿੱਧਰ ਨੂੰ ਜਾਵੇਗਾ। ਪਰ ਕੈਨੇਡਾ ਸਟਰੋਂਗ ਫੰਡ ਜਿਹੜਾ ਹੈ ਉਹ ਉਹਦੇ ਵਿੱਚ ਸਟਰੋਂਗ ਇਕਨੋਮਿਕ ਅਪਡੇਟ ਦੇ ਵਿੱਚ ਸੀ ਕਿ ਉਧਰ ਨੂੰ ਜਾਵੇਗਾ ਜਾਂ ਹੋਰ ਕਿਤੇ ਜਾਵੇਗਾ, ਇਹਦੇ ਬਾਰੇ ਉਹ ਕਲੀਅਰ ਨਹੀਂ ਸੀਗੇ ਜੀ। ਸੋ ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਏਅਰਪੋਰਟਸ ਨੂੰ ਅਗਰ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਜਾਂਦਾ ਤੇ ਤੁਸੀਂ ਹੈਰਾਨ ਨਹੀਂ ਹੋਣਾ ਜੀ। ਇੱਕ ਪਾਸੇ ਤੇ ਦੁਨੀਆਂ ਦੇ ਵਿੱਚ ਕੁਛ ਉਥਲ ਪੁਥਲ ਵੀ ਹੈ, ਦੂਸਰੇ ਪਾਸੇ ਡੋਨਲਡ ਟਰੰਪ ਦੁਆਰਾ ਸ਼ੁਰੂ ਕੀਤੀ ਵਪਾਰਕ ਜੰਗ ਦੇ ਨਾਲ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਨਾਂ ਤੋਂ ਬਹੁਤ ਸਾਰੇ ਮੁਲਕ ਔਖੇ ਨੇ ਤੇ ਕੈਨੇਡਾ ਦੀਆਂ ਸਮੱਸਿਆਵਾਂ ਆਪਣੀਆਂ ਨੇ। ਅਸੀਂ ਇਹ ਦੱਸਿਆ ਸੀ ਕਿ ਜੈਪਨੀਜ਼ ਕਾਰ ਮੇਕਰ ਹੋਂਡਾ ਵੱਲੋਂ ਓਨਟੇਰੀਓ ਦੇ ਵਿੱਚ ਆਪਣਾ $15 billion ਦਾ ਇਲੈਕਟ੍ਰਿਕ ਗੱਡੀਆਂ ਦਾ ਪਲਾਂਟ ਜਿਹੜਾ ਹੈ ਬਣਾਉਣਾ ਸੀ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਸੀ। ਲੇਕਿਨ ਹੁਣ ਇਹ ਕਿਹਾ ਜਾ ਰਿਹਾ ਕਿ ਹੋਂਡਾ ਵੱਲੋਂ ਇਨਡੈਫੀਨੇਟਲੀ ਅਣਮਿੱਥੇ ਸਮੇਂ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ, ਭਾਵ ਨੇੜ ਭਵਿੱਖ ਵਿੱਚ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਹੋਂਡਾ ਵੱਲੋਂ ਕਿਹਾ ਗਿਆ ਕਿ ਪੂਰਾ ਇੱਕ ਸਾਲ ਦਾ ਬਜਟ ਸਾਡਾ ਹਿੱਲ ਗਿਆ ਤੇ $3.68 billion ਦਾ ਸਾਨੂੰ ਲੌਸ ਹੋਇਆ। ਜੈਪਨੀਜ਼ ਕਾਰ ਮੇਕਰ ਨੇ ਕਿਹਾ ਸੀ ਕਿ ਅਸੀਂ ਡਿਵੈਲਪਮੈਂਟ ਜਿਹੜੀ ਹੈ ਪਲਾਂਟ ਤੇ ਪੌਜ਼ ਕਰ ਰਹੇ ਹਾਂ ਤੇ ਫਿਰ ਦੇਖਾਂਗੇ ਕਿ 2 ਸਾਲ ਦੇ ਵਿੱਚ ਇੱਕ ਇਲੈਕਟ੍ਰਿਕ ਵਹੀਕਲ ਗੱਡੀਆਂ ਦੀ ਮਾਰਕੀਟ ਕਿੱਥੇ ਖੜੀ ਹੈ। ਸੋ ਹੁਣ ਜਿਹੜਾ ਇਸ ਪਲਾਂਟ ਨੂੰ ਰੋਕਣ ਦਾ ਕਾਰਨ ਮਾਹਰ ਤਾਂ ਇਹੀ ਕਹਿ ਰਹੇ ਨੇ ਕਿ ਡੋਨਲਡ ਟਰੰਪ ਦੀਆਂ ਪਾਲਿਸੀਜ਼ ਕਰਕੇ ਉਧਰ ਨੂੰ ਚਲੇ ਜਾਣ ਦੀ ਪਲਾਨ ਕਰ ਰਹੇ ਨੇ, ਪਰ ਹੋਂਡਾ ਵੱਲੋਂ ਹੁਣ ਮੁਕੰਮਲ ਤੌਰ ਤੇ ਜਿਹੜਾ ਕਿਹਾ ਉਹ ਕਿਹਾ ਗਿਆ ਕਿ ਅਸੀਂ ਇਹ ਰੋਕ ਹੀ ਦਿੱਤਾ, ਇਸ ਨਾਲ ਮੋਹਰ ਲੱਗ ਜਾਂਦੀ ਇਸ ਗੱਲ ਤੇ ਕਿ ਕਹਾਣੀ ਖਤਮ ਹੈ। ਸੋ ਹੋਂਡਾ ਨੇ ਪਹਿਲੀ ਵਾਰੀ ਕਹਿੰਦੇ ਇਸ ਤਰ੍ਹਾਂ ਹੋਇਆ ਕਿ ਫੁੱਲ ਈਅਰ ਲੌਸ ਹੋਇਆ ਉਹਨਾਂ ਦਾ ਤੇ ਜੋ ਕਿ $3.68 billion ਕੈਨੇਡੀਅਨ ਡਾਲਰ ਬਣਦਾ ਹੈ ਤੇ ਕੰਪਨੀ ਸਟਰਗਲ ਕਰ ਰਹੀ ਹੈ ਜੀ ਤੇ ਡੋਨਲਡ ਟਰੰਪ ਦੀਆਂ ਧਮਕੀਆਂ ਵੀ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਸਟੇਸ਼ਨ ਆਈਡੀ ਦੀ ਤੇ ਵਾਪਸ ਪਰਤਦੇ ਹਾਂ ਫਿਰ।